ਆਪਾਂ ਆਪਣੀ ਬਾਤਾਂ ਕਰਾਂ ਸ਼ੁਰੂ। ਤੋ ਦੇਖੋ ਬੇਣੋ, ਅੱਜ ਆਪਾਂ ਬਾਤ ਕਰਸ਼ਾਂ ਬੋਲਨੇਗੀ। ਤੋ ਦੇਖੋ, ਬੋਲਨੋ ਏਕ ਬਹੁਤ ਹੀ ਵੱਡੀ ਕਲਾ ਹੈ, ਪਰ ਕਈ ਲੋਕ ਕਿਉਂ ਹੈ ਤਪਾਕ ਸਿਉਂ ਬੋਲ ਜੇ, ਹੈ ਨਹੀਂ ਵੀ ਜਾਂ ਬਾਤ ਖਤਮ ਹੋਈ ਕੋਈ ਵੀ ਪਹਿਲਾਂ ਬੋਲਣ ਦੀ ਮਾਂਗੀ ਕੋਸ਼ਿਸ਼ ਰਹੇ ਵੀ ਜਲਦੀ ਸੀ ਮੰਗ ਮੂੰਹ ਹਾਂ ਨਾ ਕੀ ਵੀ ਨਿਕਲ ਜਾਵੇ, ਹੈ ਨਹੀਂ ਤੋ ਬੋ ਹੈ ਤਪਾਕ ਸਿਉਂ ਬੋਲਨੋ। ਪਰ ਉਹ ਤਪਾਕ ਸਿਉਂ ਬੋਲਨੋ ਕਿਤੋਂ ਸਹੀ ਹੈ ਔਰ ਕਿਤੋਂ ਗਲਤ ਹੈ, ਤੋ ਇਹ ਪਰ ਅੱਜ ਆਪਾਂ ਕਰਸ਼ਾਂ ਬਾਤ। ਤੋ ਦੇਖੋ ਬੈਣੋ, ਤਪਾਕ ਸਿਉਂ ਬੋਲਨੋ ਯਾਨੀ ਕਿ ਬਿਨਾਂ ਝਿਜਕ ਔਰ ਤੁਰੰਤ ਆਪਣੀ ਬਾਤ ਨੇ ਖੁੱਲ੍ਹ ਕੇ ਸਾਰਾ ਗੇ ਸਾਹਮਣੇ ਰੱਖ ਦੇਣੋ। ਉਹ ਦੇਖੋ ਆਪਣੇ ਆਪ ਮੈਂ ਕੀ ਹੈ ਵੀ ਪੂਰੀ ਤਰ੍ਹਾਂ ਸਹੀ ਵੀ ਹੈ ਪਰ ਪੂਰੀ ਤਰ੍ਹਾਂ ਸਹੀ ਵੀ ਕੋਈ ਨਹੀਂ, ਹੈ ਨਹੀਂ ਕਿਉਂਕਿ ਇਹੋ ਪ੍ਰਭਾਵ ਇਹ ਬਾਤ ਪਰ ਨਿਰਭਰ ਕਰੇ ਵੀ ਆਪਾਂ ਕੀ ਕਹਿਣ ਲੱਗ ਰਿਹਾ ਔਰ ਕਿੰਨੇ ਕਹਿਣ ਲੱਗ ਰਿਹਾ ਔਰ ਸਾਰੂ ਮੇਨ ਬਾਤ ਆ ਹੈ ਵੀ ਕੀਆਂ ਕਹਿਣ ਲੱਗ ਰਿਹਾ। ਤਪਾਕ ਸਿਉਂ ਬੋਲਣ ਦਾ ਫਾਇਦਾ ਇਹ ਹੋਇਆ ਕਿ ਜਿੱਕੋ ਸਾਹਮਣੇ ਜਿੱਕੋ ਆਦਮੀ ਬੋਲਣ ਲੱਗ ਰਿਹਾ ਨਹੀਂ ਵੀ ਆਦਮੀ ਗੀ ਇਹ ਇਮੇਜ ਬਣ ਜਾਏ ਵੀ ਬਹੁਤ ਸਪਸ਼ਟ ਹੈ, ਇਮਾਨਦਾਰ ਹੈ, ਹੈ ਨਹੀਂ ਔਰ ਇਹ ਜਿੱਕਾ ਲੋਕ ਜਲਦੀ ਸੀ ਆਪਣੀ ਬਾਤ ਕਹਿ ਦੇਵੇ ਨਹੀਂ ਵਾਂਗ ਉਹ ਇਹ ਵੀ ਮਾਨੀ ਜਾਏ ਵੀ ਕਈ ਤਰ੍ਹਾਂ ਦੀ ਗਲਤ ਫਹਿਮੀਆਂ ਕੌਣ ਰਿਹਾ, ਕਿਉਂਕਿ ਬਹੁਤ ਬੰਦੋ ਆਪਣੀ ਜੀਆਂ ਮਨਮਾਈ ਬੀਆਂ ਬੀਆਂ ਬੋਲਦੀ ਤਾਂ ਉਹ ਸਾਫ ਮਾਨੀ ਜਾਏਗਾ ਨਹੀਂ ਵੀ ਹਾਂ ਬਈ ਉਹ ਤਾਂ ਬਹੁਤ ਸੱਚੋ ਆਦਮੀ ਹੈ ਜਿੱਕੋ ਮੂੰਹ ਪਰ ਹੀ ਬੋਲਦੇ ਹੈ ਵੀ ਮੂੰਹ ਪਰ ਬੋਲਣ ਵਾਲਾ ਆਦਮੀ ਹੋਏ ਨਹੀਂ ਵੀ ਵਾਂਗ ਆਤਮ ਵਿਸ਼ਵਾਸ ਤਾਂ ਬਹੁਤ ਹੋਇਆ ਵੀ ਹਾਂ ਬੋ ਰਾਜੀ ਵੀ ਹਾਂ ਬਈ ਮੈਂ ਤਾਂ ਮੂੰਹ ਪਰ ਕਹਿ ਦਿਉ, ਹੈ ਨਹੀਂ ਪਰ ਕੀ ਹਿਸਾਬ ਹੂੰ ਬੋਕੇ ਹੋਇਆ, ਹੈ ਨਹੀਂ ਤੋ ਵੀ ਚੀਜ਼ ਕੀ ਆਪਾਂ ਬਾਤ ਕਰਾਂ। ਤੋ ਤਪਾਕ ਸਿਉਂ ਬੋਲਨੋ ਨੁਕਸਾਨ ਇਹ ਤਰ੍ਹਾਂ ਹੋਇਆ ਵੀ ਕਈ ਵਾਰ ਕਈ ਬਾਤਾਂ ਇਸੀ ਕਠੋਰ ਬਾਤ ਹੋਵੇ ਵੀ ਬਹੁਤ ਜਲਦੀ ਸੀ ਕਹਿ ਦੇਵੇ ਅਸਭਿਆ ਤਰੀਕੇ ਸਿਉਂ ਕਹੀ ਜਾਏ ਕਈ ਵਾਰ, ਹੈ ਨਹੀਂ ਇਹ ਸੋਚਿਆ ਕੌਣ ਵੀ ਮੈਂ ਕੇ ਬੋਲਣ ਲੱਗ ਰਿਹਾ ਹੂੰ ਕੇ ਕੌਣ ਨਹੀਂ ਬੋਲਣ ਲੱਗ ਰਿਹਾ, ਹੈ ਨਹੀਂ ਆਪ ਹੀ ਜਾਣ ਮੈਂ ਤਾਂ ਬਹੁਤ ਬਈ ਬਹੁਤ ਸੱਚੋ ਬਣ ਗਿਓ ਬਹੁਤ ਸਿੱਧੋ ਬਣ ਗਿਓ, ਹੈ ਨਹੀਂ ਵੀ ਹਾਂ ਬਈ ਉਹ ਤਾਂ ਬਈ ਬਹੁਤ ਹੀ ਸੱਚੋ ਆਦਮੀ ਹੈ ਸੱਚੋ ਮਿਣਕ ਹੈ ਉਹ ਅਲੱਗ ਮੂੰਹ ਪਰ ਬਾਤ ਕਹਿ ਦੇ, ਪਰ ਮੂੰਹ ਪਰ ਬਾਤ ਕਹਿਣੀ ਹੈ ਨਹੀਂ ਇੱਕ ਤਾਂ ਆਪਾਂ ਨੇ ਜਿੱਗਿਆ ਵੀ ਬਹੁਤ ਸਾਰਾ ਲੋਕ ਬੈਠਿਆ ਇਸੀ ਵੀ ਕੋਈ ਬਾਤ ਹੋਵੇ ਵੀ ਜਿੱਕੀ ਆਪਾਂ ਨਹੀਂ ਕਹਿਣੀ ਚਾਹੀਦੀ ਪੁਣ ਆਪਾਂ ਸਾਰਾ ਸਾਹਮਣੇ ਬਾ ਕੇ ਦੇਵਾਂ ਤਾਂ ਵੀ ਸਥਿਤੀ ਮੈਂ ਬਾ ਬਾਤ ਗਲਤ ਹੋਵੇਗੀ, ਹੈ ਨਹੀਂ ਵੀ ਸਪਸ਼ਟ ਕਹੋ ਤੇ ਕੋਈ ਬਾਤ ਨਹੀਂ ਸਪਸ਼ਟ ਕਹਿਣੋ ਚਾਹੀਦੀ, ਸਪਸ਼ਟ ਕਹਿਣ ਵਾਲੋ ਆਦਮੀ ਸੁਖੀ ਰਿਹਾ ਵੀ ਹਾਂ ਦੇਖਿਆ ਤੋ ਅੱਜ ਕੇ ਟਾਈਮ ਮੈਂ, ਪਣ ਆਪਾਂ ਨੇ ਕੀ ਹੈ ਕਿ ਅਗਲੇ ਕੀ ਭਾਵਨਾ ਆਤ ਨਾ ਹੋਵੇ ਇਹ ਚੀਜ਼ ਨੂੰ ਆਪਾਂ ਨੇ ਧਿਆਨ ਰੱਖਣਾ ਚਾਹੀਦਾ। ਕਈ ਵਾਰ ਬੋੜਾ ਸਾਰਾ ਆਦਮੀ ਬੈਠਿਆ ਹੋਵੇ, ਹੈ ਨਹੀਂ ਸਮਾਜ ਮੈਂ ਕਈ ਵਾਰ ਆਪਾਂ ਬੈਠਿਆ ਹੋਵਾਂ ਕੋਈ ਜਿਹਾ ਆਦਮੀ ਬੇੜਾ ਹੋਏੜਾ ਹੋਵੇ ਔਰ ਬੈਠਾ ਕੋਈ ਇਸੋ ਆਦਮੀ ਹੋਵੇ ਜੀ ਕਿ ਕੋਈ ਬਾਤ ਵੀ ਮੂੰਹ ਪਰ ਕੇ ਨਾਲ ਹੋਵੇ ਤੋ ਜੇ ਬੋ ਬਈ ਬਾਤ ਵੀ ਇਸੋ ਸੱਚ ਇਸੋ ਬੋਲੋ ਜੀ ਕਹਿ ਸਿਉਂ ਕਿ ਉਹ ਨੁਕਸਾਨ ਨਹੀਂ ਹੋਵੇ, ਬਹੁਤ ਤੋਂ ਸੱਚ ਹੋਵੇ ਸੱਚ ਹੈ ਨਹੀਂ ਪਣ ਜੀ ਸੱਚ ਹੂੰ ਜੇ ਕਿ ਉਹ ਨੁਕਸਾਨ ਹੁਣ ਤੋਂ ਹੋਵੇ, ਹੈ ਨਹੀਂ ਕਿ ਸਮਾਨ ਪਰ ਦੇਖੋ ਦੱਬੋ ਲਾਗ ਤੋਂ ਹੋਵੇ ਜਾਂ ਫਿਰ ਕੋਈ ਹੋਰ ਤਰ੍ਹਾਂ ਦੀ ਜੀਆਂ ਆਤਮ ਸਮਾਨ ਨੂੰ ਜੁੜੇ ਜਿਹੜੀ ਬਾਤ ਹੋਵੇ ਤੋ ਵੀ ਜੀਆਂ ਆਪਾਂ ਨੇ ਆਪਣੀ ਵਾਣੀ ਨੇ ਕੰਟਰੋਲ ਮੈਂ ਰੱਖਣਾ ਚਾਹੀਦਾ ਯਾਨੀ ਕਿ ਸੰਯਮ ਮੈਂ ਰੱਖਣਾ ਚਾਹੀਦਾ, ਹੈ ਨਹੀਂ ਔਰ ਸਪਸ਼ਟਤਾ ਚਲੋ ਠੀਕ ਹੈ ਪਰ ਆਪਣੀ ਭਾਸ਼ਾ ਮੈਂ ਕੀ ਹੈ ਕਠੋਰਤਾ ਕਦੇ ਵੀ ਨਹੀਂ ਆਉਣੀ ਚਾਹੀਦੀ, ਬਾਤ ਸੱਚੀ ਹੋਵੇ ਪਰ ਜੇ ਚੋਟ ਪਹੁੰਚਾਉਣ ਵਾਲੀ ਨਹੀਂ ਹੋਵੇ ਨਹੀਂ ਤੋਂ ਕੀ ਹੈ ਤਪਾਕ ਸਿਉਂ ਬੋਲਣ ਸਭ ਸਿਉਂ ਜ਼ਿਆਦਾ ਸਹੀ ਹੈ ਜਿਹਨਾਂ ਕੀ ਹੈ ਸਨਮਾਨ ਸੰਯਮ ਔਰ ਬਿੰਗਮਾ ਸਮਝਦਾਰੀ ਸ਼ਾਮਿਲ ਹੋਵੇ, ਹੈ ਨਹੀਂ ਤੋ ਬਾਤ ਤੋਂ ਆਪਾਂ ਹੋਰ ਵੀ ਕਰਸ਼ਾਂ, ਆਓ ਸੁਣਾਓ ਪਿਆਰੋ ਸੋ ਗੀਤ।

ਕੋਈ ਸਹੀ ਕੌਣ ਕਰ ਸਕੇ, ਕਿਉਂਕਿ ਸਿੱਧ ਬੋ ਨਾੜਾ ਮੈਂ ਨਸਾਂ ਮੈਂ ਜਾ ਪਾਣੀ, ਤੋ ਆਪਾਂ ਨੇ ਹਮੇਸ਼ਾ ਪਾਣੀ ਪਹਿਲਾਂ ਲੋਕ ਦੇਖੋ ਇਹ ਜ਼ਮੀਨ ਪਰ ਬੈਠ ਗਏ, ਸੋਹਣੀ ਪਲਾਥੀ ਮਾਰ ਗਏ ਹੈ, ਫਿਰ ਪਾਣੀ ਪੀਂਦਾ ਜਾਂ ਫਿਰ ਪੰਗਾਂ ਬਾਹਰ ਬੈਠ ਕੇ ਪਾਣੀ ਪੀਂਦਾ, ਨਹੀਂ ਕਦੀ ਖੜਿਆ ਹੋ ਗਏ ਪਾਣੀ ਕੌਣ ਪੀਂਦਾ ਵੇ। ਔਰ ਆਪਾਂ ਕੀ ਕਰਾਂ ਵੀ ਹਾਂ ਜੀ ਖੜਿਆ ਵੀ ਲੈ ਰੇ ਲੋਟੋ ਗਟਕਾ ਲਿਓ ਪਾਣੀ, ਹੈ ਨਹੀਂ ਇੱਕ ਲੋਟੋ ਬਰ ਬੀਆਂ ਬੀਆਂ ਗਟ ਗਟ ਕਰਕੇ ਪੀ ਗਿਆ, ਤੋ ਵੀ ਛੁਕੇ ਹੈ ਅੱਗ ਜਾ ਗਿਆ ਆਪਣੇ ਘੁਟਨਾ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਸਕੇ। ਇਹ ਵਾਸਤੇ ਖੜੇ ਹੋ ਗਏ ਪਾਣੀ ਨਹੀਂ ਪੀਣੋ, ਖੜੇ ਹੋ ਗਏ ਆਪਾਂ ਨੇ ਦੁੱਧ ਦਹੀਂ ਠੀਕ ਹੈ ਅੱਛਾ ਇਹ ਚੀਜ਼ਾਂ ਆਪਾਂ ਨੇ ਖੜੇ ਹੋ ਗਏ ਪੀਣੋ ਚਾਹੀਦੀ, ਪਰ ਪਾਣੀ ਕਦੇ ਵੀ ਆਪਾਂ ਨੇ ਖੜੇ ਹੋ ਗਏ ਨਹੀਂ ਪੀਣੋ ਚਾਹੀਦਾ। ਤੋ ਆਪਾਂ ਬਾਤ ਕਰਾਂ ਚਰਬੀ ਦੀ, ਤੋ ਜੇ ਬੋੜੋ ਪਾਣੀ ਪੀ ਸਿਆ ਤੋ ਆਪਣੀ ਕੀ ਹੈ ਕਹਿ ਜੀ ਕਿ ਚਰਬੀ ਹੈ ਬਾ ਧੀਰੇ ਧੀਰੇ ਕਮ ਹੋਣੀ ਚਾਲੂ ਹੋ ਜੀ। ਔਰ ਰਾਤ ਗਏ ਆਪਾਂ ਖਾਣੇ ਦੀ ਬਾਤ ਕਰਾਂ, ਤੋ ਰਾਤ ਕੋ ਜੀ ਕੋ ਆਪ ਨੂੰ ਖਾਣੋ ਹੈ ਨਹੀਂ ਬੋ ਹਲਕੋ ਹੋਣੋ ਚਾਹੀਦਾ, ਔਰ ਖਾਣੋ ਵੀ ਕੀ ਹੈ ਆਪਾਂ ਨੇ ਵੀ ਸੋਣੋ ਪਹਿਲਾਂ, ਜੇ ਮੰਨ ਲਿਓ ਥੇ 10 ਵਜੇ ਸੋ ਤੋ ਆਪਾਂ ਨੇ ਕੀ ਹੈ 8 ਵਜੇ ਖਾਣੋ ਖਾ ਲੈਣੋ ਚਾਹੀਦਾ, ਹੈ ਨਹੀਂ 2-3 ਘੰਟਾ ਪਹਿਲਾਂ ਖਾਣੋ। ਪਹਿਲਾਂ ਤਾਂ ਲੋਕ ਕਹਿੰਦਾ ਵੀ ਸੂਰਿਆ ਅਸ ਤੋ ਜੇ ਨਹੀਂ ਵੀ ਬਾਅਦ ਆਪਾਂ ਰੋਟੀ ਖਾ ਲੈਣੀ ਚਾਹੀਏ, ਵੀ ਪਹਿਲਾਂ ਆਪਾਂ ਰੋਟੀ ਖਾ ਲੈਣੀ ਚਾਹੀਦੀ ਹੈ ਨਹੀਂ, ਕਿਉਂਕਿ ਪਹਿਲਾਂ ਸ਼ਾਣਾ ਲੋਕ ਕਹਿੰਦਾ ਵੀ ਪਹਿਲਾਂ ਖਾ ਲੈਣੀ, ਪਹਿਲਾਂ ਲੋਕ ਕੀ ਹੈ ਟੇਮ ਸੁਣਤਾ ਟੇਮ ਉੱਠਤਾ ਹੈ ਤੋ ਬੇ ਸਵਸਥ ਵੀ ਰਹਿੰਦਾ, ਹੈ ਨਹੀਂ ਤੋ ਆਪਾਂ ਕੀ ਹੈ ਆਪਣਾ ਤਾਂ ਸਾਰੋ ਕੀ ਅੱਜ ਕੱਲ੍ਹ ਵੀ ਲੇਟ ਤਾਈਂ ਆਪਾਂ ਦੇਖਾਂ ਆਪਣਾ ਟੱਬਰ ਹੀ ਆ ਵੀ ਛੁੱਟੀਆਂ ਹੋ ਰਹੀਆਂ, ਤਾਂ ਕਈ ਘਰ ਆਮ ਦੇਖਾਂ ਵੀ ਟੱਬਰ ਆ ਪੜਿਆ ਰਹੇ ਮੁੜ ਤਾਈਂ, ਅਰ ਮਾਇਤ ਵੀ ਕਹਿੰਦੇ ਲੈ ਰਹੇ ਸਕੂਲ ਕੌਣ ਲੱਗ ਆਪਣਾ ਸੁੱਤਿਆ 4 ਦਿਨ, ਤੋ ਇਹ ਸ਼ੂ ਕੀ ਹੈ ਕਿ ਬੰਗੋ ਜੀ ਕੋ ਦੈਨਿਕ ਜੀਵਨ ਹੈ ਨਹੀਂ ਜੀ ਕਿ ਦੈਨਿਕ ਕਿਰਿਆ ਬੀਆਂ ਹਿਸਾਬ ਹੋ, ਤੋ ਬੰਗ ਬੋ ਜੀ ਕੋ ਸਿਸਟਮ ਸਾਰੋ ਖਰਾਬ ਹੋ ਜਾਏ। ਇਹ ਵਾਸਤੇ ਕੀ ਹੈ ਕਿ ਨੀਂਦ ਲਿਓ ਪਰ ਟੇਮ ਸਿਰ ਸੋ ਜਾਓ, ਹੈ ਨਹੀਂ ਨੀਂਦ ਵੀ ਆਪਾਂ ਨੂੰ ਪੂਰੀ ਲੈਣੀ ਚਾਹੀਦੀ ਹੈ, ਵੀ ਡਾਕਟਰ ਕਹੇ ਵੀ 7-8 ਘੰਟਾ ਤੋਂ ਆਪਾਂ ਨੇ ਜ਼ਰੂਰ ਸੋ ਜਾਣਾ ਚਾਹੀਦਾ, ਪਰ ਅੱਜ ਕੱਲ੍ਹ ਉਹ ਕੀ ਹੈ ਡੱਬ ਡੱਬੂ ਆਤਮਾ ਆ ਗਿਓ, ਤੋ ਜੇ ਚਲਾਉਣ ਲੱਗ ਗਿਆ ਨਹੀਂ ਮਾਨਸ ਤੋ ਭੁੱਲ ਹੀ ਜਾਏ ਵੀ ਸੋਣੋ ਹੈ, ਉਹ ਬਸ ਆਂਗਲੀ ਫੇਰੇ ਰੱਖ ਹੈ ਔਰ ਬਿੰਗਮਾ ਦੇਖੇ ਰੱਖ ਹੈ ਕਿ ਸਮਝ ਆਵੇ ਨਹੀਂ, ਔਰ ਬਸ ਇਹੀ ਆਪੋ ਸਾਰੋ ਜੀਵਨ ਨਾਸ ਕਰ ਰੱਖਿਓ ਇਹੀ ਕਾ ਕਾਰਨ ਹੈ, ਮੁੜ ਤਾਈਂ ਆਪਾਂ ਚਲਾ ਬੋਕ ਰਾਹੀਂ ਫੋਨ ਨੇ ਲੈ ਗਿਆ ਆਤਮਾ, ਅੱਜ ਕੱਲ੍ਹ ਇਹ ਹੀ ਕੋਈ ਨਹੀਂ ਹਰਕਿੰਗ ਦੀ ਸਮੱਸਿਆ ਹੋ ਰਹੀ ਹੈ, ਤੋ ਜੇ ਆਪਾਂ ਨੇ ਆਪ ਸਵਸਥ ਰਹਿਣੂ ਹੈ ਔਰ ਕਿਸੇ ਵੀ ਕਿੰਨੇ ਵੀ ਆਪ ਪੇਟ ਦੀ ਚਰਬੀ ਕਮ ਕਰਨੀ ਹੈ ਤੋ ਹਲਕੇ ਭੋਜਨ ਗਏ ਸਾਗੇ ਸਾਗੇ ਪੂਰੀ ਨੀਂਦ ਵੀ ਜ਼ਰੂਰੀ ਹੈ, ਔਰ ਜੇ ਕੋਈ ਤਣਾਅ ਹੈ ਨਹੀਂ ਬਹੁਤ ਤੋਂ ਆਪਾਂ ਨੇ ਦੂਰ ਹੀ ਰੱਖਣਾ ਹੈ, ਕਿਉਂਕਿ ਤਣਾਵ ਚਿੰਤਾ ਇਹ ਸ਼ੂ ਕੀ ਹੈ ਕਿ ਵਜਨ ਵੱਢਣ ਲੱਗ ਜਾਏ, ਦੇਖੋ ਕਈਆਂ ਨੂੰ ਵੱਢਣ ਲੱਗ ਜਾਏ ਔਰ ਕਈਆਂ ਨੂੰ ਗੱਟਣ ਲੱਗ ਜਾਏ, ਬਹੁਤ ਆਪਾਂ ਨੇ ਆਪ ਨਹੀਂ ਠਾ ਲੱਗ ਜਾਏ ਵੱਢਣ ਲੱਗ ਰਿਹਾ ਗੱਟਣ ਲੱਗ ਰਿਹਾ, ਤੋ ਤਣਾਵ ਤੋਂ ਦੋਨੋਂ ਚੀਜ਼ਾਂ ਖਾਤਰ ਖਰਾਬ ਹੈ, ਵਜਨ ਖਾਤਰ ਵੱਢਣ ਖਾਤਰ ਗੱਟਣ ਖਾਤਰ, ਇਹ ਵਾਸਤੇ ਤਣਾਵ ਤੋਂ ਲਿਓ ਹੀ ਨਾ, ਕਿਉਂਕਿ ਸ਼ਾਣਾ ਕਹਿ ਕਿ ਚਿੰਤਾ ਚਿੱਤਾ ਸਮਾਨ ਹੈ, ਜੇ ਕਿ ਚਿੰਤਾ ਹੈ ਨਹੀਂ ਬਸ ਚਿੱਤਾ ਸਮਾਨ ਹੋ ਜਾਏ, ਇਹ ਬਸ ਚਿੰਤਾ ਕਰਿਆ ਤੋ ਕੀ ਹੋਈ ਕੋ ਨਹੀਂ, ਹੈ ਨਹੀਂ ਉਸੀ ਤੋ ਬੋਈ ਜੀ ਕੋ ਭਗਵਾਨ ਕੋ ਲਿਖੇੜੋ ਹੈ ਹੈ। ਔਰ ਦੇਖੋ ਬੇਣੂ ਕੋਈ ਏਕ ਚੀਜ਼ ਦਵਾਈ ਚੂਰਨ ਜਾਂ ਕੋਈ ਘਰੇਲੀ ਜਿਕਾ ਨੁਕਸਾ ਹੋਵੇ ਨਹੀਂ, ਬਾ ਏਕਲੀ ਚੀਜ਼ਾਂ ਆਪਾਂ ਉਪਾਏ ਕਰ ਲਾਂ ਵੀ ਇਨ ਤਰ੍ਹਾਂ ਚੂਰਨ ਖਾ ਲਿਓ ਰੇ ਹੈ, ਕੋਈ ਦਵਾਈ ਲੈ ਲਈ ਰੇ ਜਾਂ ਫਿਰ ਕੋਈ ਹੋਰ ਚੀਜ਼ ਜੀਆਂ ਕੋਈ ਬਤਾ ਦੇ ਵੀ ਆਹ ਚੀਜ਼ ਤੂੰ ਕਰ ਲੈ ਹੁਣ ਤੇਰੇ ਪੇਟ ਦੀ ਚਰਬੀ ਕਮ ਹੋ ਜੀ, ਤੋ ਇਹ ਕਦੀ ਕੋ ਨਹੀਂ ਉਸਕੇ, ਆਪਾਂ ਨੇ ਕੀ ਹੈ ਕਿ ਸਹੀ ਖਾਣ ਪਾਨ ਨਿਯਮਿਤ ਵਿਆਮ ਔਰ ਜਿੱਕੇ ਧੇਰੇ ਸਾਰੂ ਮੋਟੋ ਧੇਰੇ ਵੀ ਧੀਰੇ ਧੀਰੇ ਇਹਾਂ ਤੋਂ ਕੋਈ ਵੀ ਆ ਬਈ ਇੱਕ ਦਿਨ ਆਪਾਂ ਵਿਆਮ ਕਰਿਓ ਅਗਲੇ ਦਿਨ ਆਪਾਂ ਜਾ ਕੇ ਸਿੱਸਾ ਅੱਗੇ ਖੜਿਆ ਹੋ ਜਾਂ ਵੀ ਦੇਖੋ ਮੇਰੀ ਚਰਬੀ ਕਮ ਹੋਈ ਹੈ ਕਿ ਕੋਈ ਨਹੀਂ ਹੋਈ, ਹੈ ਨਹੀਂ ਜਾਂ ਇੱਕ ਦਿਨ ਧੇਰੇ ਰੱਖਣੋ ਹੈ ਆਰਾਮ ਨੂੰ ਐਕਸਰਸਾਈਜ਼ ਕਰਦਾ ਰਹੋ ਵਿਆਮ ਕਰਦਾ ਰਹੋ, ਹੈ ਨਹੀਂ ਘੁੰਮਾ ਫੇਰੀ ਕਰਦਾ ਰਹੋ ਯੋਗ ਕਰਦਾ ਰਹੋ ਹਲਕਾ ਫੁਲਕਾ ਔਰ ਆਪਣੇ ਖਾਣ ਪਾਨ ਅੱਛੋ ਰੱਖੋ, ਤੋ ਇਹ ਸਿਉਂਕਿ ਹੈ ਕਿ ਜੀ ਆ ਚਰਬੀ ਪੇਟ ਪਰ ਚਰਬੀ ਜਿਸੀ ਸਮੱਸਿਆ ਨਹੀਂ ਆਪ ਵੀ ਖਤਮ ਹੋ ਜੀ, ਹੈ ਨਹੀਂ ਭੁੱਖਾ ਰਹਿਣਾ ਕਈ ਲੋਕ ਕੀ ਹੈ ਭੁੱਖਾ ਰਹਿਣ ਲੱਗ ਜਾ ਵੀ ਬਈ ਚਰਬੀ ਬਹੁਤ ਜ਼ਿਆਦਾ ਹੋ ਰਹੀ ਹੈ ਭੁੱਖ ਕੱਢ ਹੈ ਤੋ ਵੀ ਸਿਉਂ ਤੋਂ ਹੋਰ ਜ਼ਿਆਦਾ ਹੋ ਜੀ, ਤੋ ਇਹ ਵਾਸਤੇ ਭੁੱਖੋ ਨਹੀਂ ਰਹਿਣੋ, ਔਰ ਕਈ ਲੋਕ ਕਹਿੰਦੇ ਡਾਇਟ ਪਰ ਆ ਤੂੰ ਬਬਾਈ ਚੀਜ਼ ਹੋਵੇ, ਭੁੱਖੋ ਨਹੀਂ ਰਹਿਣੋ ਔਰ ਅੱਛੀ ਆਪਣੀ ਦਿਨ ਚਰਿਆ ਰੱਖਣੀ ਹੈ, ਤਣਾਵ ਲੈਣੋ ਕੋਨੀ ਪੂਰੀ ਨੀਂਦ ਲੈਣੀ ਹੈ ਔਰ ਹਲਕਾ ਫੁਲਕਾ ਵਿਆਮ ਕਰਦਾ ਰਹਿਣਾ ਹੈ, ਤੋ ਬਾਤਾਂ ਤੋਂ ਆਪਾਂ ਹੋਰ ਵੀ ਕਰਸ਼ਾਂ, ਆਓ ਸੁਣਾਓ ਪਿਆਰੋ ਸੋ ਭਜਨ।

ਮੈਨੂੰ ਬਹੁਤ ਹੀ ਸੁਣੋ, ਆਪਾਂ ਗੀਤ ਸੁਣਿਓ। ਦੇਖੋ ਸਹੀ ਬਾਤ ਹੈ, ਸਾਵਣ ਬਿਨਾਂ ਹੀ ਬਿਰਖਾ ਬਰਸਣ ਲੱਗ ਰਹੀ ਹੈ ਨੀ। ਤੋ ਅਬ ਆਪਾਂ ਬਾਤ ਕਰਾਂ ਆਪਣੇ ਰਾਜਸਥਾਨ ਕੀ ਧਰਤੀ ਪਰ ਮਿਲਣ ਨਾਲ ਹੈ ਇੱਕ ਇਸੇ ਅਨਮੋਲ ਫਲ ਗਈ ਜਿਕਾ ਕੋ ਲੋਕ ਸਿਰਫ ਕੀ ਹੈ ਅਚਾਰ ਤਾਂ ਹੀ ਸੀਮਿਤ ਰਿਹਾ, ਪਰ ਅਸਲ ਮੈਂ ਕੀ ਹੈ ਕਿ ਉਹ ਗੁਣਾਂ ਕੀ ਖਾਨ ਹੈ। ਹਾਂ ਬਹਿਣੋ, ਮੈਂ ਬਾਤ ਕਰਨ ਲੱਗ ਰਹੀ ਹੂੰ ਲੇਸੂੜਾ, ਯਾਨੀ ਕਿ ਜਿਕਨ ਆਪਾਂ ਆਪਣੀ ਬਾਸਾ ਮੈਂ ਕਹਿੰਦੇ ਲੇਸੂਆ, ਜਿਕਾ ਅੱਜ ਕੱਲ੍ਹ ਬੀਜਾਂ ਹੀ ਹੋ ਰਿਹਾ ਖੇਤਾਂ ਮਾਈ, ਹੈਨੀ। ਤੋ ਜਿਕਨ ਕੋ ਨਹੀਂ ਪਤੋ ਹੈ ਬਾਨ ਬਤਾ ਦਿਉਂ ਕਿ ਲੇਸੂ ਇੱਕ ਇਸੋ ਦੇਸੀ ਫਲ ਹੈ ਜਿਕੋ ਗਰਮੀ ਔਰ ਬਰਸਾਤ ਗਏ ਮੌਸਮ ਮਾਈ ਮਿਲੇ। ਔਰ ਦੇਖੋ ਆਪਣੇ ਇੱਥੇ ਤੋਂ ਕੀ ਹੈ ਕਿ ਗਾਂਵ ਡਾਣੀ ਖੇਤਾਂ ਮੈਂ ਉਹ ਬਹੁਤ ਹੀ ਕੀ ਹੈ ਪ੍ਰਸਿੱਧ ਹੈ, ਇੰਗੋ ਅਚਾਰ, ਇੰਗੀ ਸਬਜ਼ੀ ਔਰ ਇੰਗੀ ਚਟਨੀ ਇੱਥੇ ਲੋਕ ਖੂਬ ਖਾਵੇ। ਪਰ ਆਪਣੇ ਕਈ ਇੱਥੇ ਕੀ ਹੈ ਕਈਆਂ ਚਿਪ ਚਿਪ ਹੋ ਰਹੀਆਂ ਮਾਨ ਗਏ ਬਿੰਗਾਤੀ ਕੋਲ ਗਾ ਟੱਬਰ ਪਹਿਲਾਂ ਤੋਂ ਬਈ ਖੇਤ ਜਾਣ ਤਾਂ ਘੁੰਮਣ ਖਾਤਰ ਹੈ ਨੀ। ਤੋ ਖੇਤ ਮੈਂ ਨਾਨੇ ਸਾਗ ਹੈ ਦਾਦਾ ਸਾਗ ਜਾਣ ਤਾਂ ਜਾਣਾ ਕੀ ਹੈ ਕਿ ਬੀਜਾਂ ਹੀ ਲੇਸੂਆ ਤੋੜ ਤੋੜ ਕੇ ਖਾਂਦਾ। ਅੱਜ ਕੱਲ੍ਹ ਤੋਂ ਟੱਬਰਾਂ ਦਾ ਕੋਡੀ ਕੋਨੀ, ਪਰ ਲੇਸੂਆ ਬਣੋ ਫਾਇਦੇਮੰਦ ਬਹੁਤ ਹੈ। ਪਹਿਲੀ ਬਾਤ ਤੋਂ ਹੈ ਕਿ ਉਹ ਪਾਚਨ ਨੇ ਦਰੁਸਤ ਰੱਖ ਹੈ, ਕਿਉਂਕਿ ਇੰਗ ਮਾਂ ਕੀ ਹੋਵੇ ਰੇਸੋ ਹੈ ਨੀ, ਰੇਸੋ ਯਾਨੀ ਕਿ ਫਾਈਬਰ ਜਿਹੋ ਅੱਛੀ ਮਾਤਰਾ ਮੂ ਹੈ। ਤੋ ਬੀਸੂ ਕੀ ਹੈ ਕਿ ਪਾਚਨ ਸਹੀ ਰਹਿ, ਔਰ ਜੇ ਕਿੰਗ ਹੈ ਵੀ ਕਬਜ਼ ਕੀ ਸਮੱਸਿਆ ਹੋਵੇ ਨੀ ਤੋ ਬਿਨ ਲੇਸੂ ਜ਼ਰੂਰ ਖਾਣੋ ਚਾਹੀਦਾ ਹੈ। ਔਰ ਦੇਖੋ ਬੇੜੋ ਇੰਗ ਇਲਾਵਾ ਰੋਗ ਪ੍ਰਤੀਰੋਧਕ ਸ਼ਮਤਾ ਵੀ ਬੜਾਵਾ ਹੈ ਨੀ, ਵੀ ਰੋਗ ਪ੍ਰਤੀਰੋਧਕ ਸ਼ਮਤਾ ਯਾਨੀ ਕਿ ਰੋਗਾਂ 'ਚ ਲੜਨ ਗਈ ਜਿਹੀ ਤਾਕਤ ਆਪਣੇ ਸਰੀਰ ਨੇ ਬਿਨ ਵੀ ਬੜਾ ਦੇਵੇ। ਔਰ ਇੰਗ ਸਾਗੇ ਸਾਗੇ ਦੇਖੋ ਆਪਣੀ ਤਵਚਾ ਹੈ ਔਰ ਆਪਣਾ ਬਾਲ ਹੈ ਬਾਂਹ ਖਾਤਰ ਵੀ ਉਹ ਬਹੁਤ ਹੀ ਫਾਇਦੇਮੰਦ ਹੋਵੇ। ਜੇ ਕਿੰਗ ਬਾਲ ਜੜਤਾ ਹੋਵੇ ਔਰ ਤਵਚਾ ਮੈਂ ਚਮਕੋ ਨਹੀਂ ਤੋ ਆਪਾਂ ਨੇ ਲੇਸੂਆ ਖਾਣਾ ਚਾਹੀਦਾ ਹੈ। ਔਰ ਦੇਖੋ ਜੇ ਕਈਆਂ ਜੋੜਾਂ ਦੀ ਸਮੱਸਿਆ ਹੋਵੇ ਵੀ ਜੋੜ ਦੁੱਖਤਾ ਹੋਵੇ ਯਾਨੀ ਕਈਆਂ ਮੋਢਾ ਗੋਡਾ ਕੀ ਵੀ ਦੁੱਖਤਾ ਹੋਵੇ ਤੋ ਵੀ ਖਾਤਰ ਤੋਂ ਬਹੁਤ ਹੀ ਲਾਭਕਾਰੀ ਹੋਵੇ। ਔਰ ਦੇਖੋ ਬੈਣੂ ਉਹ ਲੇਸੂ ਹੈ ਨੀ ਉਹ ਪੌਸ਼ਟਿਕ ਫਲ ਹੋਵੇ। ਤੋ ਆਪਾਂ ਇਨ ਕੀ ਤਰੀਕੇ ਸੂ ਖਾ ਸਕਾਂ, ਦੇਖੋ ਲੇਸੂਆਂ ਕੋ ਅਚਾਰ ਵੀ ਬਣੇ ਤੋ ਲੇਸੂਆਂ ਕੋ ਅਚਾਰ ਬਣਾ ਸਕਾਂ, ਲੇਸੂਆਂ ਕੀ ਸਬਜ਼ੀ ਵੀ ਬਣੇ ਤੋ ਸਬਜ਼ੀ ਵੀ ਬਣਾ ਸਕਾਂ, ਔਰ ਚਟਨੀ ਵੀ ਬਣੇ। ਔਰ ਇੱਥੇ ਤਾਂ ਕਿ ਕਈ ਲੋਕ ਤੋਂ ਇੰਨੇ ਸੁਕਾ ਕੇ ਰੱਖ ਹੈ ਔਰ ਬਿੰਗੇ ਬਾਅਦ ਇੰਗੋ ਉਪਯੋਗ ਕਰੇ ਹੈ ਨੀ। ਤੋ ਆਪਾਂ ਸਾਵਧਾਨੀ ਕੀ ਰੱਖਣੇ, ਜਿੰਨਾ ਵੀ ਆਪਾਂ ਲੇਸੂਆਂ ਕੋ ਉਪਯੋਗ ਕਰਾਂ ਤੋ ਲੇਸੂਆਂ ਨੇ ਸੁਣਾ ਦੋਗੇ ਸੁਣਾ ਸੁਕਾ ਕੇ ਫਿਰ ਰੰਗ ਉਪਯੋਗ ਕਰਨਾ ਚਾਹੀਦਾ। ਔਰ ਅਚਾਰ ਵੀ ਆਪਾਂ ਨੇ ਵਿੱਤੋਂ ਹੀ ਗਾਲਣਾ ਚਾਹੀਦਾ ਜਿੱਤੋਂ ਵੀ ਲੱਗ ਜਾਵੇ, ਯਾਨੀ ਕਿ ਵੀ 10 ਦਿਨ ਚਾਲ ਜਾਵੇ ਵਿੱਤੋਂ ਗਾਲ ਜ਼ਿਆਦਾ ਆਪਾਂ ਨੇ ਕੀ ਹੈ ਹਉ ਕੋ ਨਹੀਂ ਕਰਨਾ ਚਾਹੀਦਾ। ਹਾਂ ਬੁੜ ਸਰੋ ਚਾਰ ਗਾਲ ਕੇ ਰੱਖਦਾ ਥੋੜ੍ਹਾ ਸੋ ਅਚਾਰ ਜਿੱਤੋਂ ਆਪਾਂ ਖਾਸ ਕੰਮ ਵਿੱਤੋਂ ਖਾਣਾ ਚਾਹੀਦਾ। ਔਰ ਮੰਨ ਲਓ ਜੇ ਕਿ ਇਉਂ ਅਲਰਜੀ ਹੁੰਦੀ ਹੋਵੇ ਨਹੀਂ ਤੋ ਬਿਨਾਂ ਕੀ ਹੈ ਕਿ ਕਦੀ ਵੀ ਲੇਸ ਉਪਯੋਗ ਨਹੀਂ ਕਰਨਾ ਚਾਹੀਦਾ। ਤੋ ਇਹ ਤੋਂ ਹੀ ਸਾਵਧਾਨੀਆਂ। ਔਰ ਦੇਖੋ ਬਹਿਣੋ ਆਪਾਂ ਬਾਤ ਕਰਾਂ ਵੀ ਪ੍ਰਕਿਰਤੀ ਆਪਾਂ ਨੇ ਇਤੋਂ ਅੱਛ ਖਜ਼ਾਨੋ ਦੀ ਹੈ ਤੋ ਬਿੰਗੋ ਆਪਾਂ ਸਹੀ ਉਪਯੋਗ ਕਰਾਂ ਤੋ ਸਵਾਸਥੇ ਨੇ ਕੀ ਹੈ ਕਿ ਲਾਭ ਮਿਲ ਸਕੇ। ਤੋ ਲੇਸੋ ਵੀ ਮਾਮੂ ਏਕ ਹੈ ਤੋ ਅਗਲੀ ਵਾਰ ਜਿੰਨਾ ਵੀ ਥੇ ਬਾਜ਼ਾਰ ਜਾਓ ਤੋ ਦੇਖੋ ਆਪਾਂ ਤੋਂ ਬਾਜ਼ਾਰ ਜਾਣ ਦੀ ਲੋੜ ਹੀ ਕੋਈ ਨਹੀਂ, ਆਪਣੇ ਤੋਂ ਕੰਮ ਆ ਗਿਆ। ਜੇ ਜਿੰਨਾ ਵੀ ਥੇ ਖੇਤ ਜਾਓ ਨਹੀਂ ਜੇ ਲੇਸੋ ਕੋ ਪੇੜ ਥਾਨੇ ਮਿਲ ਜਾਏ ਤੋ ਲੇਸੋਆ ਤੋੜ ਘਰੇ ਲਿਆਓ ਔਰ ਬਨ ਸੁਕਾ ਕੇ ਵੀ ਵਾਂਗ ਉਪਯੋਗ ਕਰੋ ਜਾਂ ਫਿਰ ਵਿੰਗ ਸਬਜ਼ੀ ਜਾਂ ਅਚਾਰ ਗਾਲ ਕੇ ਵੀ ਥੇ ਵਿੰਗ ਉਪਯੋਗ ਕਰ ਸਕੋ ਹੈ ਨੀ। ਤੋ ਥੇ ਕਿਸ ਵੀ ਸਬਜ਼ੀ ਔਰ ਅਚਾਰ ਕਿਵੇਂ ਬਣਾ ਸਕਾਂ ਤੋ ਬਹਿਣੋ ਇਹ ਸਬਜ਼ੀ ਔਰ ਅਚਾਰ ਕੀ ਹੈ ਅੱਜ ਕੱਲ੍ਹ ਤੋਂ ਫੋਨ ਮੈਂ ਹਰੇਕ ਚੀਜ਼ ਦਿਖਾਉਣਾ ਹੈ। ਤੋ ਆਪਾਂ ਜੇ ਸਬਜ਼ੀ ਬਣਾਉਣੀ ਹੈ ਅਚਾਰ ਬਣਾਉਣਾ ਹੈ ਤੋ ਇੰਗ ਮਾਂ ਕੀ ਹੈ ਕਿ ਆਪਾਂ ਬੋਲਦੇ ਹਾਂ ਬਈ ਲੇਸੂਆ ਕੀ ਸਬਜ਼ੀ ਕਿਵੇਂ ਬਣੇ, ਲੇਸੂਆ ਕੋ ਅਚਾਰ ਕਿਵੇਂ ਬਣੇ ਤੋ ਉਹ ਆਪ ਹੀ ਸਾਰੋ ਕੀ ਬਿੰਗ ਮਾਂ ਅੱਜ ਆਵੇ ਤੋ ਬਿਨ ਦੇ ਕੇ ਆਪਾਂ ਘਰੇ ਅੱਛੀ ਸਬਜ਼ੀ ਅਚਾਰ ਬਣਾ ਕੇ ਬਿੰਗ ਉਪਯੋਗ ਕਰ ਸਕਾਂ। ਤੋ ਆਓ ਬਹਿਣੋ ਚਾਲਤਾ ਚਾਲਤਾ ਸੁਣ ਲਿਆ ਆਪਾਂ ਇੱਕ ਪਿਆਰੋ ਸੋ ਗੀਤ।

0: ਅੱਗੋਂ ਗੱਲ ਫੁੱਲਾਂ ਦੀ ਵੀ ਕੀਤੀ ਹੈ,
1: ਜੀ ਜੀ
0: ਪ੍ਰਕਿਰਤੀ
1: ਜ਼ਰੂਰ ਜ਼ਰੂਰ
0: ਪ੍ਰਕਿਰਤੀ
1: ਜ਼ਰੂਰ,
0: ਦੀ
1: ਜ਼ਰੂਰੀ
0: ਕੀਤੀ
1: ਹੈ
0: ਹੈ।
1: ਸਾਵਣ।
0: ਹਾਂਜੀ ਸਰ,
1: ਹਾਂ
0: ਫੁੱਲਾਂ ਦੀ ਗੱਲ ਕਿਆ, ਫੁੱਲਾਂ ਵਿੱਚ ਤਾਂ ਮਹਿਕ ਆਉਂਦੀ ਹੈ।
1: ਜੀ ਜੀ ਸਹੀ।
0: ਫੁੱਲਾਂ ਦੀ ਗੱਲ ਕਿਆ, ਮੈਂ ਮਿੱਟੀ ਵੀ ਮਹਿਕਦੀ ਦੇਖਮ। ਮਿੱਟੀ ਵੀ ਮਹਿਕਦੀ ਹੈ
1: ਬਿਲਕੁਲ,
0: ਸਾਵਣ ਦੇ ਮਹੀਨੇ ਵਿੱਚ, ਜਿਵੇਂ ਪਾਣੀ ਪਾਉਂਦੇ
1: ਹੁੰਦੇ ਜੀ
0: ਬੂੰਦਾ ਪਾਉਂਦਨ,
1: ਮਿੱਟੀ ਦੀ ਮਹਿਕ ਤੋਂ ਵਧੀਆ ਤਾਂ ਕੋਈ ਜਿਹੜੀ ਖੁਸ਼ਬੂ ਹੀ ਕਹਿਣੀ
0: ਖੁਸ਼ਬੂ ਹੀ
1: ਹੁੰਦੀ ਹੈ।
0: ਕੋਈ ਬਿਲਕੁਲ ਉਹ
1: ਦੁਨੀਆ
0: ਸਾਫ
1: ਦੀ ਸ਼ਾਨਦਾਰ ਖੁਸ਼ਬੂ ਦਾ ਨਾਂ ਹੀ ਮਿੱਟੀ ਦੀ ਖੁਸ਼ਬੂ
0: ਮਿੱਟੀ
1: ਹੈ
0: ਦੀ ਖੁਸ਼ਬੂ, ਅਤੇ ਉਹ
1: ਜੀ
0: ਮਿੱਟੀ ਦੀ ਖੁਸ਼ਬੂ ਮਿਲਦੀ ਹੈ ਸਾਵਣ ਦੇ ਮਹੀਨੇ
1: ਜੀ
0: ਵਿੱਚ।
1: ਜੀ ਇਰਸ਼ਾਦ।

0: ਵਾਹ ਚੋਪੜਾ ਜੀ, ਬਹੁ ਬਹੁ ਵਧੀਆ ਤੁਸੀਂ। ਹਾਂ, ਠਾਰ ਦਿੱਤੇ ਫੁਆਰਾ ਨਾਲ ਲੋਕਾਂ ਕੋ ਬਹੁ ਚੰਗਾ ਲਗਾ ਹੋ ਸੀ। ਹੁਣ ਨਾ ਕੋ ਜਿਹੜੀ ਗਰਮੀ ਦੀ ਤਪ ਨਾਲ ਪਸੀਨੇ ਪੱਘਰ ਆਏ ਖੜੇ ਹੋ ਸਨ, ਤੁਹਾਡੀ ਫੁਆਰਾ ਨਾਲ ਸੁਣ ਕੇ ਜ਼ਰੂਰ ਉਹਨਾਂ ਦੇ ਹਾਂ ਠੱਡੇ ਥਏ ਹੋ ਸਨ। ਹਿੰਦ ਤੋਂ ਪਹਿਲੇ ਤੁਹਾਨੂੰ ਅਗਲੇ ਗੀਤ ਵਾਸਤੇ ਪੇਸ਼ ਕਰਾਂ, ਮੈਂ ਆਪਣੀ ਵੀ ਹਾਜ਼ਰੀ ਲਵਾਵਾਂ।
1: ਵਾਹ ਜੀ ਵਾਹ, ਵਾਹ ਜੀ
0: ਅਤੇ
1: ਵਾਹ।
0: ਇਹ ਤੁਸੀਂ ਸਾਵਣ ਦੀ ਗੱਲ ਕੀਤੀ ਹੈ,
1: ਹਾਂਜੀ
0: ਅਤੇ ਮੈਂ ਤੁਹਾਨੂੰ ਲੈ ਚੱਲਦਾ ਇੱਕ ਮੇਰੀ ਇੱਕ ਨਿੱਕੀ ਜਿਹੀ ਗਜ਼ਲ ਹੈ।
1: ਵਾਹ ਵਾਹ।
0: ਭਾਬੀ ਭਾਬੀ ਯਾਨੀ ਮਾਂ ਕੋ ਆਦੇ ਹੈ, ਅਤੇ ਕਿ ਮਾਂ ਤੋਂ ਵੱਡਾ ਸਾਵਣ ਜਿਹੜਾ ਹੈ ਉਹ ਕਿਥਾਈ ਵੀ ਨਹੀਂ ਆਉਂਦਾ।
1: ਸਾਈਂ ਵੀ ਨਹੀਂ ਹੁੰਦਾ ਜੀ, ਬਿਲਕੁਲ।
0: ਕਿ ਸਾਵਣ ਦਾ ਮਹੀਨਾ ਤਾਂ ਆਉਂਦੇ ਅਤੇ ਟੁਰਵੇਂ ਦੇ, ਅਤੇ ਮਾਂ ਜਿਹੜੀ ਇਹੋ ਜਿਹੀ ਸ਼ੈ ਹੈ ਕਿ ਜੱਡਣ ਤੱਕ ਸਾਡੇ ਉੱਤੇ ਰਾਂਦੀ ਹੈ ਹੁੰਦੀ ਮੁਹੱਬਤ, ਉਹ ਤਾਂ ਤੱਕ ਬਾਲ ਮਾਂ ਦਾ ਆਸ਼ੀਰਵਾਦ ਸਾਵਣ ਦੇ ਤੌਰ

0: ਸਿਫਤਾਂ ਬਾਰ ਕਰੇ ਦੀ ਹਾਈ ਲੜਦੀ ਹਾਈ ਭਾਭੀ ਭਾਵੇਂ, ਸਿਫਤਾਂ ਬਾਰ
1: ਕਰੇ
0: ਕਰੇ
1: ਦੀ ਹਾਈ।
0: ਦੀ ਹਾਈ

ਦਰ ਉੱਤੇ ਮੱਥੇ ਬਹੁ ਟਿਕੇਂਦੀ ਹਾਈ, ਮੱਥੇ ਬਹੁ ਟਿਕੇਂਦੀ ਹਾਈ। ਵੱਲ ਕਹੇ ਲਾਲਾ ਜੀ ਕੁੱਟਦੇ ਹਨ ਸਾਕੂ। ਕੋਈ ਗਲਤੀ ਕਰ ਆਉਂਦਾ ਸੀ, ਲਾਲਾ ਜੀ ਬਹੁ ਝਾੜ ਪਿਟੇ ਨਾ ਜੁੱਤੇ ਚਾ ਕੇ। ਵੱਲ ਕਿਆ ਦਿੰਦੀ ਹੈ, ਭਾਬੀ ਕਿਆ ਕਰਦੀ ਹੈ, ਮਾਂ ਕਿਆ ਕਰਦੀ ਹੈ, ਲਾਲਾ ਜੀ ਕੁੱਟਦੇ ਹਨ।

0: ਵਿੱਚ ਛੂਣਾ ਹੋਇਆ ਇਹ ਨਗੀ ਨਾ
1: ਨਗੀਨਾ।
0: ਹੈ।
1: ਵਾਹ
0: ਕਿਉਂਕਿ
1: ਵਾਹ,
0: ਸਭ ਕੋਲ ਵਧੀਆ ਸਾਵਣ ਦਾ ਹੀ ਮੌਸਮ,
1: ਮੋਰ ਨੱਚਣ ਪੈ ਮੰਨਣ ਜੀ,
0: ਮੋਰ
1: ਹੋਰ ਕਿਆ
0: ਨੱਚਦਨ
1: ਦੱਸੋ
0: ਜਾਂਦੇ ਵਿੱਚ,
1: ਜੀ।
0: ਹਵਾਵਾਂ ਚੱਲਦਨ ਜਾਂਦੇ ਵਿੱਚ ਠੰਡੇ ਠੰਡੇ, ਅਤੇ ਮੈਂ ਕਹਿੰਦਾ ਹਰ ਦਿਲ 'ਤੇ ਇੱਕ ਨਸ਼ਾ ਜਿਹਾ ਆਉਂਦੇ,
1: ਬਿਲਕੁਲ,
0: ਪ੍ਰਕਿਰਤੀ 'ਤੇ ਨਸ਼ਾ ਆਉਂਦੇ।
1: ਮੋਰ ਨੱਚਦਨ, ਕੋਇਲਾਂ
0: ਕੋਇਲਾ
1: ਗਾਉਂਦੀਆਂ
0: ਗਾਂਦਨ,
1: ਜੀ,
0: ਪਪੀਹੇ ਪੀਹੂ ਪੀਹੂ
1: ਪੀਹੂ ਪੀਹੂ
0: ਕਰੇਂਦਨ,
1: ਕਰਨ ਜੀ
0: ਅਤੇ ਕਿਆ ਬਾਤ ਹੈ ਸਾਵਣ ਦੀ,
1: ਜੀ,
0: 12 ਮਹੀਨੇ ਵਿੱਚ ਮੈਂ ਤਾਂ ਨਗੀਨਾ ਮੰਨਦਾ ਇੱਕ।
1: ਪੂਰੀ ਕਾਇਨਾਤ ਸੱਚੀ ਗੱਲ ਆਖੀ ਤੁਸਾਂ,
0: ਵਾਹ ਜੀ,
1: ਗਾਵਣ ਨੱਚਣ ਲੱਗ ਪੈਂਦੀ,
0: ਹਾਂਜੀ
1: ਸਵਾਗਤ
0: ਹਾਂ।
1: ਹੈ, ਬਹੁਤ ਸੋਹਣਾ।
0: ਅਤੇ ਅਗਲੀ ਲਾਈਨ ਮੈਂ ਲਿਖੀ, ਅਗਲਾ ਟੱਪਾ ਹੈ, ਸਾਵਣ ਦਾ ਮੀਂਹ ਵਰਸਾ

0: ਵੱਲ ਯਾਦ ਆਉਂਦੀ ਹੈ ਕਿਵੇਂ ਆਪਣੇ ਪ੍ਰੇਮੀ ਦੀ, ਆਪਣੇ ਢੋਲ ਦੀ,
1: ਜੀ
0: ਅਤੇ ਮਾਸ਼ੂ ਕਿਆ ਕਹਿੰਦੀ ਹੈ, ਪ੍ਰੇਮਿਕਾ ਕਿਆ ਕਹਿੰਦੀ ਪਈ ਹੈ, ਬੱਦਲਾਂ ਵਿੱਚ ਚੰਨ ਡਿੱਗਦਾ। ਹੁਣ ਤਾਂ ਪ੍ਰੇਮੀ ਡਿੱਗਦੇ ਬੱਦਲਾਂ ਦੇ ਵਿੱਚ, ਸਾਵਣ ਦੇ ਬੱਦਲ ਘੁੰਮਦਨ,
1: ਜੀ
0: ਅਤੇ ਮਾਸ਼ੂਕ ਕਹਿੰਦੀ ਹੈ, ਬੱਦਲਾਂ ਵਿੱਚ ਚੰਨ ਡਿੱਗਦਾ, ਮੀਂਹ ਕਣੀਆਂ ਵਿੱਚ ਸਾਕੂ ਪੁੱਛਦਾ ਸੱਜਣ
1: ਵਾਹ, ਕਿਆ ਸਹੀ,
0: ਦਿਖਦਾ,
1: ਵਾਹ।
0: ਕਿ ਮੀਂਹ ਦੀਆਂ ਕਣੀਆਂ ਵਿੱਚ ਸਾਕੂ ਪੁੱਛਦਾ
1: ਪੁੱਛਦਾ
0: ਸੱਜਣ ਦਿਖਦਾ। ਤੇ ਸਾਵਣ ਜਿਹੜੇ ਲਿਆ ਸੀ ਤਾਂ ਕਿਆ ਥੀ ਸੀ, ਮੇਰੀ ਜਿੰਦੜੀ ਸਵਰ ਵੈਸੀ,
1: ਵਾਹ,
0: ਮੇਰੀ ਜਿੰਦੜੀ ਸਵਰ ਵੈਸੀ, ਸਾਵਣ ਦਾ ਮੀਂਹ ਵਸਸੀ, ਸਾਵਣ ਦਾ ਮੀਂਹ ਵਸਸੀ, ਮੇਡਾ ਸਾ ਸਾ ਠਰ ਵੈਸੀ, ਸਾਵਣ ਦਾ ਮੀਂਹ ਵਸਸੀ, ਮੇਰਾ ਹਰ ਸਾਹ ਯਾਨੀ ਕਿ ਹਰ ਸਾਂਸ ਸਾਂਸ ਮੇਰੀ ਠਰ ਵੈਸੀ। ਇਸ
1: ਜੀ
0: ਵਾਸਤੇ ਕਹਿੰਦੇ ਵੀ ਮੈਡੀ ਜਿੰਦੜੀ ਸੰਵਰ ਵੈਸੀ।
1: ਜੀ

0: ਜੀ ਸਰ ਜੀ
1: ਅੱਗੇ ਇਹ ਸਾਡੇ ਵਾਸਤੇ ਸਾਲ ਬਾਅਦ ਆਉਂਦੇ
0: ਜੀ
1: ਸਾਵਣ ਦੇ ਵੱਲ ਮਹਿਮਾਨ ਵਾਲੀ ਘਰ ਚਲਾ ਵੀ ਬਹਿੰਦੇ,
0: ਜੀ
1: ਖੁਸ਼ੀਆਂ ਗਿਨਾਂ ਦੇ ਵੱਲ ਥੋੜ੍ਹੀ ਉਦਾਸੀ ਵੀ ਦੇ ਬਹਿੰਦੇ ਬਹਿੰਦੇ
0: ਨਾ
1: ਬਹਿੰਦੇ
0: ਵੰਜੇ ਨਾ ਤਾਂ ਆਵੇ ਆਸੀ
1: ਆ
0: ਕਿਵੇਂ।
1: ਆਵਾਜ਼ ਮੰਨਣਾ ਪਾਉਂਦੇ,
0: ਹਾਂ
1: ਮਜਬੂਰੀ ਹੈ।
0: ਹਾਂ
1: ਅਤੇ ਉਸ ਤੋਂ ਪਹਿਲੇ ਹੀ ਸਾਵਣ ਤੋਂ ਆਉਣ ਤੋਂ ਪਹਿਲੇ ਹੀ ਕਿਆ ਥੀਂਦੇ,
0: ਜੀ ਸਰ
1: ਕੋਠੇ ਤੇ ਕਾਂ ਬੋਲੇ,
0: ਜੀ ਸਰ
1: ਮਹਿਮਾਨਾਂ ਕੁਛ ਲੈਂਦੇ ਕਾਂ,
0: ਜੀ
1: ਅਤੇ ਇੱਥਾਂ ਵੀ ਸਾਵਣ ਦੇ ਵਾਸਤੇ ਵੀ ਸਾਡੇ ਕੋਠੇ ਤੇ ਬਣਦਾ ਜ਼ਰੂਰ ਹੈ। ਕੋਠੇ ਤੇ ਕਾਂ ਬੋਲੇ, ਬਾਦ ਸਾਲ ਸਾਵਣ ਹੀ ਸਾਡਾ ਹੇ ਮਹਿਮਾਨ ਹੋਵੇ, ਬਾਦ ਸਾਲ ਸਾਵਣ ਸਾਡਾ ਮਹਿਮਾਨ ਹੋਵੇ।
0: ਵਾਹ ਸਹੀ ਵਾਹ, ਤੁਸਾਂ ਬਹੁ ਠਾਰ ਕਰ ਦਿੱਤੇ ਬੁਲਾ ਬੁਲਾ ਅਤੇ ਆਓ, ਕਿਉਂਕਿ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਸਿਰਾ ਇੱਕ ਹੀ ਬੋਲੀ ਵਾਸਤੇ, ਅਤੇ ਮੇਰਾ ਜੀ ਪਿਆ ਕਰਾਂਦਾ ਕਿ ਕੋਈ ਚੀਜ਼ ਰੱਬ ਦੀ ਬਣਾਈ ਹੋਈ ਕਿ ਨਹੀਂ, ਜ਼ਾਇਆ ਥੀਂਦੀ ਨਹੀਂ, ਘੱਟ ਥੀ ਸਕਦੀ ਹੈ। ਮੈਂ ਇਸ ਉਮੀਦ ਨਾਲ ਇੱਕ ਤੁਹਾਡੇ ਸਾਹਮਣੇ ਆਪਣੀ ਇੱਕ ਰਚਨਾ ਰੱਖੇ ਨਾ, ਉਹਦੇ 'ਚ ਗੱਲ ਹੀ ਸਿਰਫ ਇਹੋ ਹੈ ਕਿ ਸਿਰਾ ਇੱਕ ਨਵੇਂ ਬਾਲ ਕਿਵੇਂ ਸਿੱਖਣ। ਇੱਕ ਕਲਾਸ ਹੈ ਛੋਟੀ ਜਿਹੀ ਸਿਰਾ ਇੱਕ ਦੀ, ਆਓ ਤੁਹਾਡੇ ਸਾਹਮਣੇ ਪੇਸ਼ ਕੀਤੀ, ਕਿ ਮੇਰਾ ਜੀ ਪਿਆ ਕਰਾਂਦਾ ਹੈ ਤਾਂ ਕੁਛ ਸਾਰਿਆਂ ਕੋ ਹਸਾਵਾਂ ਅਤੇ 2 ਮਿੰਟ ਚ ਸਿਰਾਈ ਕਿਚ ਸਿਖਾਵਾਂ।
1: ਵਾਹ।
0: ਮੇਰਾ ਜੀ ਪਿਆ ਕਰਾਂਦਾ ਹੈ ਤਾਂ ਕੁਛ ਸਾਰਿਆਂ ਕੋ ਹਸਾਵਾਂ ਅਤੇ ਹਸੀ ਹਸੀ ਹੈ 2 ਮਿੰਟ ਸਿਰਾਈ ਕਿਚ ਸਿਖਾਵਾਂ। ਇਹ ਜੋ ਤੁਹਾਡੇ ਪਿਆਰੇ ਪਿਆਰੇ ਚਿਲਡਰਨ ਹਨ, ਇਹਨਾਂ ਕੋ ਆਦਨ ਬਾਲ, ਅਤੇ ਇਹ ਜਿਹੜੇ ਤੁਹਾਡੇ ਸਿਰ 'ਤੇ ਹੇਅਰ ਯਾਨੀ ਕੇਸ਼ ਹਨ, ਇਹਨਾਂ ਕੋ ਆਦਨ ਵਾਲ,
1: ਵਾਹ ਵਾਹ।
0: ਅਤੇ ਸੁਣੋ ਬਾਲੋ, ਟੂਥ ਕੋ ਆਦਨ ਦੰਦ, ਅਤੇ ਪੇਟ ਠੀਕ ਰੱਖਦੀ ਹੈ ਗੁਲਕੰਦ।
1: ਕਿਆ ਬਾਤ
0: ਸੁਣੋ ਬਾਲੋ, ਟੂਥ ਕੋ ਆਦਨ ਦੰਦ ਅਤੇ ਪੇਟ ਠੀਕ ਰੱਖਦੀ ਹੈ ਗੁਲਕੰਦ, ਇਸ ਹੈਂਡ ਕੋ ਆਦਨ ਹੱਥ ਅਤੇ ਲੈਗ ਕੋ ਆਦਨ ਲੱਤ,
1: ਲੱਤ।
0: ਇਸ ਹੈਂਡ ਕੋ ਆਦਨ ਹੱਥ ਅਤੇ ਲੈਗ ਕੋ ਆਦਨ ਲੱਤ, ਤੁਸਾਂ ਖਾਂਦੇ ਹੋ ਮੈਗੀ ਅਸਾਂ ਖਾਂਦੇ ਆਸੇ ਭੱਤ, ਤੁਸਾਂ ਖਾਂਦੇ ਹੋ ਮੈਗੀ ਅਸਾਂ ਖਾਂਦੇ ਆਸੇ ਭੱਤ, ਮੁਲਤਾਨੀ ਚਾਦਨ ਵਧੀਆ ਜੀ ਕੋ ਹਿੰਦੀ ਚਾਦਨ ਅੱਛਾ, ਮੁਲਤਾਨੀ ਚ ਆਦਨ ਵਧੀਆ ਜੀ ਕੋ ਹਿੰਦੀ ਚ ਆਦਨ ਅੱਛਾ, ਚਿੱਠੀ ਯਾਨੀ ਤੁਹਾਡਾ ਲੈਟਰ, ਤੇ ਭੈਣ ਜੀ ਹੁਣ ਕੌਣ ਉਣਦਾ ਸਿਲਾਈਆਂ ਤੇ ਸਵੈਟਰ, ਮੈਡੀਸਨ ਦਾ ਮਤਲਬ ਗੁੱਟੀ ਯਾਨੀ ਦਵਾਈ, ਬਿਰਾ ਯਾਨੀ ਬ੍ਰਦਰ, ਦੀ ਵਾਈਫ ਯਾਨੀ ਤ੍ਰਿਮਤ ਕੋ ਆਦਨ ਭਰਜਾਈ, ਬਿਰਾ ਯਾਨੀ ਬ੍ਰਦਰ, ਦੀ ਵਾਈਫ ਯਾਨੀ ਤ੍ਰਿਮਤ ਯਾਨੀ ਜ਼ਾਲ ਕੋ ਆਦਨ ਭਰਜਾਈ। ਸੁਣੋ ਵੀਰਾਓ, ਰੀਅਲ ਕੋ ਆਦਨ ਅਸਲ, ਰੀਅਲ ਕੋ ਆਦਨ ਅਸਲ, ਤੇ ਸੁਣੋ ਸੁਣੋ ਵਾਲੋ, ਓਨੀਅਨ ਯਾਨੀ ਪਿਆਜ਼ ਕੋ ਆਦਨ ਵਸਲ, ਸੁਣੋ ਵਾਲੋ, ਓਨੀਅਨ ਯਾਨੀ ਪਿਆਜ਼ ਕੋ ਆਦਨ ਵਸਲ, ਬਾਲਾਂ ਕੋ ਦੱਸੋ ਸਾਡਾ ਚਮਚਾ ਤੁਹਾਡਾ ਸਪੂਨ, ਤੁਹਾਡੇ ਸਾਲਟ ਯਾਨੀ ਨਮਕ ਕੋ ਮੁਲਤਾਨੀ ਚਾਦਨ ਲੂਣ, ਤੁਹਾਡਾ ਸਾਲਟ ਯਾਨੀ ਨਮਕ, ਨਮਕ ਕੋ ਮੁਲਤਾਨੀ ਚਾਦਨ ਲੂਣ, ਆਟਾ ਮਤਲਬ ਅੱਟਾ, ਤੇ ਕੈਰਮ ਬੋਰਡ ਖੇਡਦੇ ਹੋਏ ਫਾਊਲ ਥੀ ਵਿਆਂਦਾ ਆਈ ਹੂੰ ਕੋ ਆਦਨ ਚੱਟਾ, ਚਿੱਟੇ ਡੰਦ ਲਾਲ ਮਸੂੜੇ ਤੇ ਬੁੱਲਾਂ ਦੇ ਖੁੱਲ ਵੈਂਦੇ ਹਨ ਭਾਗ, ਚਿੱਟੇ ਡੰਦ ਲਾਲ ਮਸੂੜੇ ਤੇ ਬੁੱਲਾਂ ਦੇ ਖੁੱਲ ਵੈਂਦੇ ਹਨ ਭਾਗ, ਟੂਥਪੇਸਟ ਤੇ ਟੂਥਬ੍ਰਸ਼ ਸਾਡੇ ਆਉਂਦੇ ਹਨ ਮੁਸਾਗ, ਟੂਥਪੇਸਟ ਤੇ ਟੂਥਬ੍ਰਸ਼ ਸਾਡਾ ਆਉਂਦਾ ਹੈ ਮੁਸਾਗ, ਖਾਊਂਗਾ ਨੂੰ ਆਦਨ ਖਾਸਾਂ, ਆਊਂਗਾ ਨੂੰ ਆਦਨ ਆਸਾਂ, ਰਹੂੰਗਾ ਨੂੰ ਆਦਨ

ਸਤਿ ਸ੍ਰੀ ਅਕਾਲ ਦੋਸਤੋ, ਅੱਜ ਜਸਵੀਰ ਸਿੰਘ ਵੱਲੋਂ ਅਤੇ ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਅਤੇ ਦੋਸਤੋ, ਅਸੀਂ ਗੱਲ ਕਰਾਂਗੇ ਜ਼ਿੰਦਗੀ ਦੇ ਦੋ ਅਹਿਮ ਪੱਖਾਂ, ਦੁੱਖ ਅਤੇ ਸੁੱਖ ਬਾਰੇ। ਦੋਸਤੋ, ਜ਼ਿੰਦਗੀ ਇੱਕ ਸਿੱਕੇ ਦੇ ਦੋ ਪਾਸਿਆਂ ਵਾਂਗ ਹੈ, ਜਿੱਥੇ ਸੁੱਖ ਸਾਨੂੰ ਖੁਸ਼ੀਆਂ, ਉਮੀਦ ਅਤੇ ਹੌਸਲਾ ਦਿੰਦਾ ਹੈ, ਉੱਥੇ ਦੁੱਖ ਸਾਨੂੰ ਸਬਰ, ਹਿੰਮਤ ਅਤੇ ਤਜ਼ਰਬਾ ਸਿਖਾਉਂਦਾ ਹੈ। ਜੇ ਜ਼ਿੰਦਗੀ ਦੇ ਵਿੱਚ ਸਿਰਫ ਸੁੱਖ ਹੀ ਹੋਵੇ ਤਾਂ ਸ਼ਾਇਦ ਅਸੀਂ ਉਸ ਦੀ ਅਸਲੀ ਕਦਰ ਨਾ ਕਰ ਸਕੀਏ। ਇਸੇ ਤਰ੍ਹਾਂ ਦੁੱਖ ਸਾਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਹਰ ਔਖਾ ਸਮਾਂ ਸਾਨੂੰ ਕੁਝ ਨਵਾਂ ਸਿਖਾ ਕੇ ਜਾਂਦਾ ਹੈ। ਹਨੇਰੀ ਰਾਤ ਤੋਂ ਬਾਅਦ ਜਿਵੇਂ ਸਵੇਰੇ ਦੀ ਰੋਸ਼ਨੀ ਆਉਂਦੀ ਹੈ, ਉਸੇ ਤਰ੍ਹਾਂ ਹਰ ਦੁੱਖ ਤੋਂ ਬਾਅਦ ਸੁੱਖ ਵੀ ਜ਼ਰੂਰ ਆਉਂਦਾ ਹੈ। ਇਸ ਲਈ ਨਾ ਸੁੱਖ ਵਿੱਚ ਹੰਕਾਰ

0: ਕੱਢਣਾ ਚਾਹੀਦਾ ਹੈ ਅਤੇ ਨਾ ਹੀ ਦੁੱਖ ਵਿੱਚ ਹੌਸਲਾ ਹਾਰਨਾ ਚਾਹੀਦਾ ਹੈ। ਆਓ ਦੋਸਤੋ, ਜ਼ਿੰਦਗੀ ਦੇ ਹਰ ਪਲ ਨੂੰ ਸਵੀਕਾਰ ਕਰੀਏ, ਮੁਸਕਰਾਉਂਦੇ ਰਹੀਏ ਅਤੇ ਵਿਸ਼ਵਾਸ ਰੱਖੀਏ ਕਿ ਚੰਗਾ ਸਮਾਂ ਹਮੇਸ਼ਾ ਵਾਪਸ ਆਉਂਦਾ ਹੈ। ਅਤੇ ਹੁਣ ਦੋਸਤੋ, ਆਪਾਂ ਟੈਲੀਫੋਨ ਕਾਲਸ 'ਤੇ ਆਪਣੇ ਦੋਸਤਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਅਤੇ ਜਾਣਦੇ ਹਾਂ ਇਹ ਪਹਿਲੀ ਟੈਲੀਫੋਨ ਕਾਲਸ ਕਿਹਦੀ ਹੈ। ਹੈਲੋ, ਮਿੱਟੀ ਦੀ ਖੁਸ਼ਬੂ ਪ੍ਰੋਗਰਾਮ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਪਿੰਡ ਢਾਣੀ ਲਾਲ ਖਾਂ, ਤਹਿਸੀਲ ਲੋਰ, ਜ਼ਿਲ੍ਹਾ ਹਨੂਮਾਨਗੜ੍ਹ, ਰਸਤਾ ਤੋਂ ਜਾਵੇਦ ਖੰਜੋਈਆ ਬਲਦਾਨ ਜੀ, ਦਾਦਾ ਨੇ ਮਸੋਤਾ ਜੀ।
0: ਵਾਹ ਜੀ ਵਾਹ ਜਵੇਦ ਜੀ, ਬਹੁਤ ਬਹੁਤ ਸਵਾਗਤ ਹੈ ਤੇ ਜੀ ਆਇਆਂ ਨੂੰ ਆਖਦੇ ਆ ਆਪਾਂ।
1: ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਜੀ, 30 ਸਾਲ ਪੂਰੇ ਹੋ ਰਹੇ ਨੇ ਜੀ, 22 ਜੁਲਾਈ ਨੂੰ ਜੀ 1996 ਤੋਂ ਲੱਗੇ ਹੋਏ ਲੱਭ ਹੋਇਆ ਸੀ ਜੀ
0: ਜੀ,
1: ਔਰ 30 ਸਾਲ ਪ੍ਰੋਗਰਾਮ ਪੂਰਾ ਕਰਨੇ ਤੇ ਤੁਹਾਨੂੰ ਵੀ ਪੂਰੇ ਆਕਾਸ਼ਵਾਣੀ ਟੀਮ ਨੂੰ ਵਧਾਈਆਂ ਹੋਣ ਸਾਡੀ ਵੱਲੋਂ ਜੀ।
0: ਤੇ ਜਵੇਦ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਇਹ ਜੇ 30 ਸਾਲ ਜਿਹੜੇ ਹੋ ਰਹੇ ਨਾ ਜੀ, ਇਹ ਤੁਹਾਡੇ ਕਰਕੇ ਹੋ ਰਿਹਾ ਜੀ।
1: ਇਹਨਾਂ ਨਾਲ ਬਹੁਤ ਨਵੇਂ ਸਰੋਤੇ ਜੁੜੇ ਜੀ, ਨਵੇਂ ਪੁਰਾਣੇ ਸਰੋਤੇ ਗਏ, ਨਵੇਂ ਅਲਾਊਸ ਆਏ ਸਾਰੇ ਕੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤੇ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜਵੇਦ ਜੀ, ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਪਸੰਦ ਆਉਂਦੇ ਨੇ। ਤੇ ਜਵੇਦ ਜੀ, ਅੱਜ ਦੀ ਇਸ ਪ੍ਰੋਗਰਾਮ ਦੀ ਗੱਲ ਕਰੀਏ ਤੇ ਤੁਹਾਡੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਸੁੱਖ ਕਿਵੇਂ ਪ੍ਰਭਾਵਿਤ ਕਰਦੇ ਤੁਹਾਨੂੰ?
1: ਮਾਤਾ ਇੱਕ ਨਾਮ ਵੀ ਸੁੱਖ ਦੁੱਖ ਦੋਵੇਂ ਪਹਿਲੂ ਨੇ ਜ਼ਿੰਦਗੀ ਜੀ। ਜ਼ਿੰਦਗੀ ਦੇ ਕਦੇ ਦੁੱਖ ਆ ਜਾਣ, ਸੁੱਖ ਆ ਜਾਣ, ਦੁੱਖਾਂ ਨੂੰ ਵੀ ਝੇਲਣਾ ਪੈਂਦਾ ਬੰਦੇ ਨੂੰ ਜੀ।
0: ਜੀ
1: ਸੁੱਖ ਤਾਂ ਸੁੱਖ ਹੀ ਹੁੰਦੇ ਜੀ।
0: ਜੀ ਬਿਲਕੁਲ, ਸੁੱਖ ਦੇ ਅੰਦਰ ਹੰਕਾਰ ਨਾ ਕਰੋ ਤੇ ਦੁੱਖ ਦੇ ਅੰਦਰ ਹੌਸਲਾ ਨਾ ਛੱਡੋ।
1: ਜੀ ਹਾਂ ਜੀ, ਸਾਡੇ ਨਾਲ ਨੇ ਜੀ ਮੇਰੇ ਦੋ ਬੇਟੇ ਅਰਮਾਨ, ਇਮਰਾਨ, ਦੋਵੇਂ ਨਾਲ ਨੇ ਜੀ। ਮੇਰੇ ਦੋਸਤ ਜੀ ਮੁਖਰਾਮ ਜੀ ਨਾਲ ਜੀ।
0: ਤੇ ਕਿਹੜੇ ਕਲਾਕਾਰ ਦਾ ਅੱਜ ਗੀਤ ਸੁਣਵਾ ਦਈਏ?
1: ਸਾਨੂੰ ਜੀ ਗੁਰਦਾਸ ਮਾਨ ਦਾ ਕੋਈ ਨੱਚਣ ਟੱਪਣ ਵਾਲਾ ਗੀਤ ਲਾ ਦੇ ਵਧੀਆ ਜੀ। ਠੀਕ, ਖੁਦਾ ਹਾਫਿਜ਼ ਜੀ।
0: ਖੁਦਾ ਹਾਫਿਜ਼। ਹੈਲੋ, ਮਿੱਟੀ ਦੀ ਖੁਸ਼ਬੂ ਪ੍ਰੋਗਰਾਮ।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
2: ਜੀ, ਰੂਪ ਰਾਮ ਬੋਲਦਾ ਜੀ, ਸੂਰਜਗੜ੍ਹ ਤੋਂ।
0: ਜੀ ਰੂਪ ਰਾਮ ਜੀ, ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ।
2: ਆਪ ਦਾ ਵੀ
0: ਜੀ,
2: ਖੁਸ਼ੀ ਹੋਈ ਸਰ ਤੁਹਾਨੂੰ ਮਿਲਿਆ
0: ਜੀ। ਤੇ ਰੂਪ ਰਾਮ ਜੀ, ਪਹਿਲੀ ਵਾਰ ਮਿਲਿਆ ਤੁਹਾਡਾ ਇਸ ਪ੍ਰੋਗਰਾਮ ਚ ਫੋਨ?
2: ਨਾ ਦੂਜੀ ਤੀਜੀ ਵਾਰ ਮਿਲਿਆ ਸਰ, ਪਹਿਲਾਂ 6 ਮਹੀਨਾ ਪਹਿਲਾਂ ਮਿਲਿਆ ਸੀ ਫੋਨ, ਤੇ ਮੈਂ ਸਰੋਤਾ ਤਾਂ ਬਹੁਤ ਪੁਰਾਣਾ ਜੀ, ਰਾਜੇਸ਼ ਚੱਡਾ ਜੀ ਟੈਸਟਰ ਦੇ ਉਦੋਂ ਦਾ ਜੀ।
0: ਜੀ, ਤੇ ਰੂਪ ਰਾਮ ਜੀ, ਇੰਨੇ ਟਾਈਮ ਬਾਅਦ ਫੋਨ ਕਾਰਨ
2: ਸਰ ਮਿਲਦਾ ਹੀ ਨਹੀਂ, ਬਹੁਤ ਔਖਾ ਮਿਲਿਆ ਜੀ।
0: ਅਸੀਂ ਇਸ ਪ੍ਰੋਗਰਾਮ ਨੂੰ, ਇਸੀ ਗੱਲ ਨੂੰ ਦੇਖਦੇ ਹੋਏ ਪ੍ਰੋਗਰਾਮਾਂ ਵਿੱਚ ਅਸੀਂ ਇੱਕ ਨਿਯਮ ਬਣਾਇਆ ਵੀ ਜਿਹੜਾ ਸਾਥੀ ਇਸ ਮਹੀਨੇ 'ਚ ਇੱਕ ਵਾਰੀ ਫੋਨ ਕਾਲ ਕਰ ਲਏ ਕਿਸੇ ਵੀ ਪ੍ਰੋਗਰਾਮ 'ਚ, ਉਹ ਦੂਜੀ ਵਾਰ ਨਹੀਂ ਕਰੇਗਾ। ਇਸੀ ਕਰਕੇ ਅਸੀਂ ਨਵੇਂ ਦੋਸਤ ਜਿਹੜੇ ਸਾਡੇ ਨਾਲ ਜੁੜਨਾ ਚਾਹੁੰਦੇ ਹਨ, ਜਿਵੇਂ ਤੁਸੀਂ ਜੁੜੇ ਹੋ, ਅਸੀਂ ਉਹਨਾਂ ਵਾਸਤੇ ਇਹ ਨਿਯਮ ਬਣਾਇਆ। ਅਤੇ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਇੱਕ ਵਾਰ ਫਿਰ ਤੋਂ। ਅਤੇ ਰੂਪਰਾਮ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਜਿਹੜੇ ਦੁੱਖ ਔਰ ਸੁੱਖ ਹੈ ਉਹਨੂੰ ਤੁਸੀਂ ਕਿਵੇਂ ਨਿਭਾਉਂਦੇ ਹੋ?
2: ਦੁੱਖ ਸੁੱਖ ਚ ਇੱਕੋ ਜਿਹਾ ਰਹੀ ਜਾਂਦਾ, ਦੁੱਖਾਂ ਦਾ ਦੁੱਖ ਸੁੱਖ ਵੀ ਆਉਂਦਾ ਜੀ।
0: ਬਿਲਕੁਲ ਸਹੀ ਗੱਲ ਹੈ ਰੂਪਰਾਮ ਜੀ,
2: ਤੁਹਾਡੇ ਜਾਂਦੇ ਰਹਿਣੇ ਸਰ।
0: ਵਾਹ ਜੀ ਵਾਹ,
2: ਕਦੇ ਪ੍ਰਤੀਕੂਲ ਕਦੇ ਅਨੁਕੂਲ ਚਲਦੀ ਰਹਿੰਦੀ ਹੈ।
0: ਤੇ ਫਿਰ ਤੁਸੀਂ ਉਹਨੂੰ ਨਿਭਾਉਂਦੇ ਕਿਵੇਂ ਹੋ ਜ਼ਿੰਦਗੀ ਦੇ ਅੰਦਰ, ਬੈਲੈਂਸ ਕਿਵੇਂ ਬਣਾਉਂਦੇ ਹੋ?
2: ਬੈਲੈਂਸ ਸਰ ਐਂ ਹੈ, ਬਸ ਮੌਨ ਰਹੀਦਾ ਹੈ।
0: ਇਹ ਤਾਂ ਬਹੁਤ ਵੱਡੀ ਗੱਲ ਕਹੀ ਹੈ ਜੀ ਰੂਪਰਾਮ ਜੀ, ਜਿਹੜਾ ਬੰਦਾ ਮੌਨ ਰਹਿ ਜਾਂਦਾ ਨਾ ਜੀ, ਚੁੱਪ ਰਹਿ ਜਾਂਦਾ, ਉਹ ਕਈ ਸਮੱਸਿਆ ਨੂੰ ਤਾਂ ਬਾਈਪਾਸ ਕਰ ਦਿੰਦਾ।
2: ਹਾਂਜੀ ਹਾਂਜੀ
0: ਜੀ,
2: ਔਰ ਇਲਾਜ ਹੀ ਤੁਹਾਨੂੰ
0: ਜੀ ਜੀ ਜੀ ਜੀ ਜੀ। ਤੇ ਰੂਪਰਾਮ ਜੀ, ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਨੇ?
2: ਸਰ ਮੇਰੇ ਨਾਲ ਹੈ ਜੀ ਲਾਲ ਸਿੰਘ ਜੀ, ਪਰੜ ਹੈ ਜੀ, ਤੇ ਮੇਰੇ ਪੋਤੇ ਹੈ ਜੀ ਦੋ, ਇੱਕ ਦਾ ਨਾਮ ਹੰਸ ਹੈ ਤੇ ਇੱਕ ਦਾ ਕਪਿਲ ਹੈ ਜੀ।
0: ਤੇ ਅੱਜ ਤੁਹਾਨੂੰ ਕਿਹੜੇ ਕਲਾਕਾਰ ਦਾ ਗੀਤ ਸੁਣਵਾ ਦਈਏ?
2: ਗੁਰਦਾਸ ਮਾਨ ਦਾ ਸੁਣਾ ਦਈਏ ਸਰ।
0: ਬਿਲਕੁਲ, ਸੁਣਦੇ ਹੈ ਗੀਤ।

0: ਤੇ ਸੁੱਖ ਤੋਂ ਆਏਗਾ ਹੀ। ਹਾਂਜੀ,
1: ਬਹੁਤ ਵਧੀਆ ਗੱਲ ਜੀ। ਤੇ ਸੁੱਖ ਦੇ ਅੰਦਰ ਤੁਸੀਂ ਆਪਣੇ ਆਪ ਨੂੰ ਕਿਵੇਂ ਮੈਨੇਜ ਕਰਦੇ ਹੋ ਜੀ?
0: ਸੁੱਖ ਖੁਸ਼ੀ ਦਾ ਪੱਲਾ ਹੈ, ਮਗਰ ਆਪਣੇ ਕੋ ਰਹਿਣਾ ਚਾਹੀਏ ਕਿ ਇਤਾ ਵੀ ਵੋ ਖੁਸ਼ ਨਹੀਂ ਰਹਿਣਾ ਚਾਹੀਏ ਕਿ ਭਗਵਾਨ ਕਾ ਸ਼ੁਕਰ ਅਦਾ ਕਰਨਾ ਚਾਹੀਏ ਕਿ ਹਮੇ ਸੁਖ ਦੀਆ ਹੈ।
1: ਜੀ, ਬਹੁਤ
0: ਈਗੋ ਨਹੀਂ
1: ਵਧੀਆ।
0: ਕਰਨੀ ਚਾਹੀਏ ਭਗਵਾਨ ਕਿ ਹਮ ਬਹੁਤ ਜ਼ਿਆਦਾ ਖੁਸ਼ ਹੈ, ਹਮੇ ਜ਼ਿਆਦਾ ਫੈਸਿਲਿਟੀ ਮਿਲੀ ਹੈ।
1: ਜੀ ਤੇ ਰੂਹਾਨੀ
0: ਹਾਂਜੀ
1: ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਤੁਹਾਡੇ ਇਸ ਪ੍ਰੋਗਰਾਮ ਦੇ ਅੰਦਰ ਕੌਣ ਕੌਣ ਸਾਥੀ ਨੇ?
0: ਬੱਚੀ ਹੈ, ਫੈਮਿਲੀ ਹੈ, ਸਸੁਰਾਲ ਵੀ ਹੈ, ਤੋ ਮੰਮੀ ਪਾਪਾ ਔਰ ਸਾਰੇ ਹੈ। ਹਾਂਜੀ,
1: ਤੇ ਰੂਹਾਨੀ ਜੀ, ਤੁਹਾਨੂੰ ਅੱਜ ਕਿਹੜੇ ਕਲਾਕਾਰ ਦਾ ਗੀਤ ਸੁਣਵਾ ਦਈਏ?
0: ਹਰਭਜਨ ਮਾਨ ਕਾ।
2: ਹੈਲੋ,
1: ਜੀ ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ।
1: ਕੌਣ ਬੋਲ ਰਿਹਾ ਜੀ?
2: ਕੁਲਵੰਤ ਮਾਨ ਬੋਲ ਰਿਹਾ ਜੀ, ਅਮਰਗੜ੍ਹ ਤੋਂ।
1: ਕੁਲਵੰਤ ਮਾਨ ਅਮਰਗੜ੍ਹ ਤੋਂ। ਤੇ ਕੁਲਵੰਤ ਸਾਹਿਬ, ਤੁਸੀਂ ਇਹ ਗੱਲ ਦੱਸੋ
2: ਹਾਂਜੀ
1: ਵੀ ਤੁਹਾਡਾ ਪਹਿਲਾ ਵਾਰ ਫੋਨ ਲੱਗਿਆ ਇਸ ਪ੍ਰੋਗਰਾਮ ਦੇ ਅੰਦਰ?
2: ਹਾਂਜੀ ਹਾਂਜੀ, ਮੇਰੀ ਤਾਂ ਜੀ ਰਜੇਸ਼ ਚੱਡੇ ਨਾਲ ਗੱਲ ਹੋਈ ਵੀ ਸੀ ਜੀ।
1: ਵਾਹ ਜੀ ਵਾਹ, ਬਹੁਤ ਸਮਾਂ ਲਾਤਾ ਜੀ ਕੁਲਵੰਤ ਮਾਨ ਸਾਹਿਬ, ਤੇ ਕੀ ਕਾਰਨ ਰਿਹਾ ਜੀ ਤੁਸੀਂ ਇੰਨੀ ਦੇਰ ਬਾਅਦ ਸ਼ਾਮਿਲ
2: ਬਸ
1: ਹੋਏ?
2: ਟਰਾਈ ਕਰਦੇ ਸੀ, ਲੱਗੇ ਹੀ ਨਹੀਂ।
1: ਵਾਹ ਜੀ ਵਾਹ, ਪਰ ਹੁਣ ਲੱਗਿਆ ਕਰੇਗਾ ਜੀ।
2: ਹਾਂਜੀ ਹਾਂਜੀ,
1: ਤੇ ਕੁਲਵੰਤ ਸਾਹਿਬ, ਤੁਹਾਡਾ ਪਹਿਲਾ ਫੋਨ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਜੀ ਆਇਆਂ ਨੂੰ, ਤੇ ਇੱਕ
2: ਧੰਨਵਾਦ ਜੀ।
1: ਗੱਲ ਪੁੱਛ ਰਿਹਾ ਮਾਨ ਸਾਹਿਬ,
2: ਹਾਂਜੀ
1: ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਸੁੱਖ ਦੁੱਖ ਕਿਵੇਂ
2: ਹਾਂਜੀ
1: ਦੇਖਦੇ ਹੋ?
2: ਬਸ ਇੰਜੋਏ ਕਰ ਰਹੇ ਹਾਂ ਜ਼ਿੰਦਗੀ।
1: ਜੀ
2: ਵਧੀਆ।
1: ਤੇ ਸੁੱਖ ਦੁੱਖ?
2: ਹਾਂ ਕਰ ਰਹੇ ਹਾਂ ਜੀ, ਆਪਣੇ ਆਹ ਜ਼ਿੰਦਗੀ ਮਡਾਉਣਾ ਚਾਹੀਦਾ, ਆਪਣੇ ਜੋ ਕੋਈ ਦੁੱਖ ਆ ਜਾਏ ਤਾਂ ਉਹਨਾਂ ਨਾਲ ਵੰਡਾਉਣਾ ਚਾਹੀਦਾ, ਆਪਣੇ ਭੈਣ ਭਾਈ ਨਾਲ।
1: ਵਾਹ ਜੀ ਵਾਹ, ਮਾਨ ਸਾਹਿਬ
2: ਹਾਂਜੀ
1: ਬਿਲਕੁਲ ਸਹੀ ਗੱਲ ਕਹੀ ਹੈ। ਤੇ
2: ਹਾਂਜੀ,
1: ਕੁਲਵੰਤ ਮਾਨ ਜੀ, ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਨੇ?
2: ਪਰਿਵਾਰ ਦੇ ਵਿੱਚ ਹੀ ਹੈ ਜੀ, ਆਪਣੇ ਮੈਡਮ ਹੈ ਲਖਵਿੰਦਰ ਕੌਰ, ਭਾਬੀ ਜੀ ਕੁਲਵਿੰਦਰ ਕੌਰ, ਤੇ ਵੱਡਾ ਭਾਈ ਸਾਹਿਬ ਰਾਜ ਸਿੰਘ, ਤੇ ਗਰਨੂਰ ਹੈ ਬੇਟਾ, ਤੇ ਖੁਸ਼ਪ੍ਰੀਤ ਕੌਰ ਬੇਟੀ ਹੈ, ਸਾਡੇ ਭਤੀਜਾ ਹਰਵਿੰਦਰ ਮਾਨ ਜੀ।
1: ਤੇ ਤੁਹਾਨੂੰ ਕਿਹੜੇ ਕਲਾਕਾਰ ਦਾ ਅੱਜ ਗੀਤ ਸੁਣਵਾ ਦਈਏ?
2: ਹਰਭਜਨ ਮਾਨ ਦਾ ਸੁਣਾ ਦਿਓ ਜੀ, ਜੱਗ ਜਿਉਂਦਿਆਂ ਦੇ ਮੇਲੇ।

0: ਹਾਂਜੀ, ਸਤਿ ਸ਼੍ਰੀ ਅਕਾਲ।
1: ਹਾਂ ਸਤਿ ਸ਼੍ਰੀ ਅਕਾਲ ਜੀ, ਹੈਲੋ ਮਿੱਟੀ ਦੀ ਖੁਸ਼ਬੂ।
0: ਜੀ ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ, ਕੌਣ ਬੋਲ ਰਿਹਾ ਜੀ?
1: ਮੈਂ ਤਾਂ ਬਲਵੰਤ ਰਾਏ ਸਰਪੰਚ ਅੱਜ ਕਰੇ ਸਿੱਖਾਈ ਤੋਂ।
0: ਜੀ ਬਲਵੰਤ ਰਾਏ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਅੰਦਰ ਤੁਹਾਡਾ।
1: ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ।
0: ਅਤੇ ਬਲਵੰਤ ਰਾਮ ਜੀ, ਸਵਾਲ ਸੀ ਇੱਕ।
1: ਹਾਂਜੀ,
0: ਤੁਸੀਂ ਆਪਣੇ ਦੁੱਖ ਔਰ ਸੁੱਖ ਨੂੰ ਕਿਵੇਂ ਬੈਲੈਂਸ ਕਰਦੇ ਹੋ ਜ਼ਿੰਦਗੀ ਦੇ ਅੰਦਰ?
1: ਦੇਖੋ ਜੀ, ਮੈਂ ਤੁਹਾਨੂੰ ਤਾਂ ਪ੍ਰੋਗਰਾਮ ਦਾ ਪੰਜਾਬੀ ਰਹਿ ਗਿਆ। ਲੇਕਿਨ ਇੱਕ ਫਿਲਮ ਆਈ ਸੀ ਕਿ ਪੁਰਾਣੀ, ਉਹਦੇ ਵਿੱਚ ਗਾਣਾ ਹੈਗਾ ਇੱਕ, ਜਬ ਦੁੱਖ ਔਰ ਸੁੱਖ ਸਦਾ ਸੰਗ ਰਹੇ ਨਾ ਕੋਈ, ਤਾਂ ਫਿਰ ਦੁੱਖ ਕੋ ਅਪਣਾਈਏ ਜਾਏ ਤੋ ਦੁੱਖ ਨਾ ਹੋਏ।
0: ਇਹ ਜਿਹੜਾ ਜਜ਼ਬਾ ਹੈ ਨਾ, ਇਹ ਹਰ ਇੱਕ ਇਨਸਾਨ 'ਚ ਹੋਣਾ ਚਾਹੀਦਾ।
1: ਦੇਖੋ ਦੁੱਖ ਦੇ ਵਿੱਚ ਤਾਂ ਆਪਾਂ ਰਹਿਣਾ ਹੀ ਪੈਂਦਾ, ਦੁੱਖੀ ਅਤੇ ਸੁੱਖ ਦੇ ਦੋਵੇਂ ਗੱਲਾਂ ਚੱਲਦੀਆਂ ਨਾਲ ਨਾਲ
0: ਜੀ,
1: ਅਤੇ ਆਪਾਂ ਦੁੱਖ ਨੂੰ ਅਪਣਾਵਾਂਗੇ ਤਾਂ ਸੁੱਖ ਆਪੇ ਆ ਜੂਗਾ।
0: ਬਹੁਤ ਵਧੀਆ ਬਲਵੰਤ ਰਾਮ ਜੀ। ਅਤੇ ਬਲਵੰਤ ਰਾਮ ਜੀ, ਤੁਹਾਡੇ ਨਾਲ ਇਸ ਪ੍ਰੋਗਰਾਮ 'ਚ ਹੋਰ ਕੌਣ ਕੌਣ ਸੁਣ ਰਿਹਾ?
1: ਮੇਰੇ ਨਾਲ ਤਾਂ ਮੇਰਾ ਪੋਤੇ ਰਹਿੰਦਾ ਹੈ ਡੇਵਿਡ ਰਾਏ।
0: ਤੇ ਬਲਵੰਤ ਰਾਮ ਜੀ, ਅੱਜ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕਿਹੜੇ ਕਲਾਕਾਰ ਦਾ ਗੀਤ ਸੁਣਾ ਦਈਏ?
1: ਤੁਹਾਨੂੰ ਕੋਈ ਵੀ ਆਵਾਜ਼ ਨਹੀਂ ਸੁਣਾ ਦੋ, ਕੋਈ ਵੀ ਗੀਤ।
0: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ,
0: ਕੌਣ ਬੋਲਦਾ ਜੀ, ਕਿੱਥੋਂ ਬੋਲਦੇ ਹੋ?
2: ਜਗਜੀਤ ਕੌਰ, ਟੀਵੀ ਗੈਸਟਪੁਰ ਤੋਂ ਬੋਲਦੇ ਆ।
0: ਤੇ ਜਗਜੀਤ ਕੌਰ ਜੀ, ਤੁਹਾਡਾ ਇਸ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ। ਜਗਜੀਤ ਕੌਰ ਜੀ, ਤੁਹਾਡੇ ਨਾਲ ਇਸ ਪ੍ਰੋਗਰਾਮ 'ਚ ਮੈਂ ਪਹਿਲੀ ਵਾਰ ਵੀ ਗੱਲ ਕਰ ਚੁੱਕਿਆ।
2: ਹਾਂਜੀ ਹਾਂਜੀ ਹਾਂਜੀ, ਬਹੁਤ ਟਾਈਮ ਹੋ ਗਿਆ, ਸਾਲ ਡੇਢ ਸਾਲ ਹੋ ਗਿਆ ਹੁਣ।
0: ਜੀ ਜੀ ਜੀ ਜੀ, ਬਹੁਤ। ਔਰ ਇੰਨਾ ਸਮਾਂ ਬਾਅਦ ਤੁਸੀਂ ਫੋਨ ਕੀਤਾ ਜੀ, ਇਹਦਾ ਕੁਝ ਕਾਰਨ?
2: ਲੱਗਦਾ ਹੀ ਨਹੀਂ ਜੀ, ਤੁਸੀਂ ਪ੍ਰੋਗਰਾਮ ਹੀ ਇੰਨੇ ਸੋਹਣਾ ਪੇਸ਼ ਕਰਦੇ ਹੋ ਕਿ ਗੱਲ, ਸਰੋਤੇ ਇੰਨੇ ਵੱਧ ਕੇ ਤੁਹਾਡੀ ਲਾਈਨ ਹੀ ਨਹੀਂ ਖਾਲੀ ਮਿਲਦੀ ਜੀ।
0: ਜੀ, ਇਸੀ ਗੱਲ ਨੂੰ ਧਿਆਨ ਰੱਖਦੇ ਹੋਏ ਜਗਜੀਤ ਕੌਰ ਜੀ, ਅਸੀਂ ਨਾ ਨਿਯਮ ਬਣਾਤਾ ਪ੍ਰੋਗਰਾਮ ਦੇ ਵੀ, ਇੱਕ ਮਹੀਨੇ ਦੇ ਅੰਦਰ ਜਿਸ ਸਰੋਤਾ ਦਾ ਫੋਨ ਲੱਗ ਗਿਆ ਨਾ ਜੀ, ਉਹ ਦੂਸਰੀ ਵਾਰ ਨਹੀਂ ਕਰੇਗਾ, ਤਾਂ ਕਿ ਨਵੇਂ ਸਰੋਤਾਂ ਨੂੰ ਮੌਕਾ ਮਿਲ ਸਕੇ। ਅੱਜ ਐਵੇਂ ਤੁਹਾਨੂੰ ਮੌਕਾ ਮਿਲਿਆ।
2: ਹਾਂਜੀ ਹਾਂਜੀ, ਤੇ ਬਾਕੀ ਜਿਹੜਾ ਤੁਸੀਂ ਜਿਸ ਦਿਨ ਆਉਂਦੇ ਨਾ, ਉਹਦੇ ਪਤਾ ਲੱਗਦਾ ਵੀ ਅੱਜ 6 ਵਜੇ ਪ੍ਰੋਗਰਾਮ ਦੇ ਵਿਵਰਣ ਦੇਣਗੇ, ਦੂਜੇ ਦਿਨ ਦਾ ਵੀ ਦੱਸਣਗੇ। ਜੇ ਤੁਸੀਂ ਯੂਬਾਣੀ 'ਚ ਵੀ ਆਉਂਦੇ ਆ ਤਾਂ ਵੀ ਦੂਜੇ ਦਿਨ ਦਾ ਦੱਸ ਕੇ ਜਾਂਦੇ ਹਾਂ। ਅਨਾਊਂਸ ਮੇਰੇ ਵੱਲੋਂ ਇਹ ਬੇਨਤੀ ਹੈ ਜੀ, 6 ਵਜੇ ਜਿਹੜਾ ਪ੍ਰੋਗਰਾਮ ਵਿਵਰਣ ਦੱਸਦੇ ਹੋ ਨਾ, ਉਹ ਦੂਜੇ ਦਿਨ ਦਾ ਵੀ ਦੱਸਿਆ ਕਰੋ।
0: ਜੀ ਜੀ ਜੀ, ਬਿਲਕੁਲ ਦੱਸਦੇ ਹਾਂ ਜੀ। ਵੈਸੇ ਤੁਹਾਡਾ ਇਹ ਸੁਝਾਅ ਨੋਟ ਕਰ ਲਿਆ ਅਸੀਂ।
2: ਨਹੀਂ ਜੀ, ਤੁਸੀਂ ਹੋਰ ਸਾਹਿਬ ਜੀ ਦੱਸਦੇ ਆ, ਤੁਸੀਂ ਦੱਸਦੇ ਹੋ, ਦੁਰਗਾ ਰਾਮ ਜੀ ਵੀ ਦੱਸ ਕੇ ਜਾਂਦੇ।
0: ਜੀ, ਤੁਹਾਡਾ ਸੁਝਾਅ ਇਹ ਨੋਟ ਕਰ ਲਿਆ ਜੀ ਅਸੀਂ। ਅਤੇ ਜਗਜੀਤ ਕੌਰ ਜੀ, ਅੱਜ ਦੇ ਇਸ ਪ੍ਰੋਗਰਾਮ ਦੀ ਗੱਲ ਕਰ ਲਈਏ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਅੰਦਰ ਇੱਕ ਸਵਾਲ ਸੀ ਕਿ ਜ਼ਿੰਦਗੀ ਦੇ ਅੰਦਰ ਦੁੱਖ ਔਰ ਸੁੱਖ ਆਪਣਾ ਇਨਸਾਨ ਕਿਵੇਂ ਮੈਨੇਜ ਕਰੇ?
2: ਇਹ ਤਾਂ ਜੇ ਤਾਂ ਤੁਸੀਂ ਵੀ ਵਾਹਿਗੁਰੂ ਵੱਲ ਅਧਿਆਤਮਿਕ ਤੌਰ 'ਤੇ ਲੈ ਲਓਗੇ, ਪੋਜੀਟਿਵ ਲੈ ਲਓਗੇ, ਫਿਰ ਤਾਂ ਉਹ ਦੁੱਖ ਵੀ ਤੁਹਾਨੂੰ ਸੁੱਖ ਨੂੰ ਹੋ ਜੂਗਾ। ਜਿਸ ਤਰ੍ਹਾਂ ਮੇਰੇ ਨਾਲ ਹਾਦਸਾ ਬੀਤੇ 2003 'ਚ, ਜਿਵੇਂ ਐਕਸੀਡੈਂਟ 2006 'ਚ, 3 ਅਗਸਤ ਨੂੰ ਐਕਸਪਾਇਰ ਹੋ ਗਏ ਸੀ ਨੂਬਗੜ 5 ਵਜੇ 'ਚ ਰਹਿੰਦੇ।
0: ਜੀ, ਬਹੁਤ ਮਾੜੀ ਗੱਲ ਹੋਈ ਜੀ।
2: ਹਾਂਜੀ, ਉਸ 12 ਸਾਲ ਮੈਂ ਰਹੀ ਹਾਂ ਨੂਬਗੜ 5 ਵਜੇ 'ਚ, ਉਦੋਂ ਬਾਅਦ ਨਹੀਂ ਛੱਡ ਗਏ, ਅਤੇ ਉਦੋਂ ਉੱਥੇ ਰੇਡੀਓ ਦੇ ਨਾਲ

0: ਚੀਜ਼ ਖੁਸ਼ਬੂ ਜੁੜੇ ਸੀ ਮੰਮੀ ਦੇ ਕੇ ਤੁਸੀਂ ਉੱਥੇ ਮਿੱਟੀ ਦੀ ਖੁਸ਼ਬੂ ਸੀ ਇਹਨਾਂ ਨੇ ਦਵਾਰ ਜੀ ਨੇ ਕਹਿਣਾ ਜਦੋਂ ਮੇਰੀ ਪਸੰਦ ਦਾ ਗੀਤ ਆਊਗਾ ਤੁਸੀਂ ਉਦੋਂ ਮੈਨੂੰ ਆਵਾਜ਼ ਉੱਚੀ ਕਰਕੇ ਸੁਣਾ ਦੇ ਜੀ ਤੇ ਨਹੀਂ ਤਾਂ ਫਿਰ ਮੈਂ ਬਸ ਇਹ ਤੁਸੀਂ ਇਹ ਅਧਿਆਤਮਿਕ ਤੌਰ ਤੇ ਲਾਓਗੇ ਨਾ ਫਿਰ ਸਾਰਾ ਕੁਝ ਮੈਨੇਜ ਹੋ ਜਾਂਦਾ ਜੀ
1: ਜੀ ਜੀ ਜੀ
0: ਜਗਜੀਤ
1: ਕੌਰ ਜੀ ਤੁਹਾਡੇ ਨਾਲ ਹੋਰ ਕੌਣ ਕੌਣ ਸਾਥੀ ਨੇ ਉਹਨਾਂ ਨਾਂ ਦੱਸੋਗੇ
0: ਬਸ ਸੰਤੀ ਬੀਬੀ ਚੋਂ ਮੇਰੇ ਭੂਆ ਜੀ ਉਹ ਬਲਵੀਰ ਕੌਰ ਉਹੀ ਸੁਣਦੇ ਹੁੰਦੇ ਨਿਸ਼ਾਨ ਸਿੰਘ ਬੇਟਾ ਗੁਰਪ੍ਰੀਤ ਕੌਰ ਬਹੂ ਹੈ ਨੂੰਹ ਹੈ ਪੋਤਾ ਜੈਸਲ ਸਿੰਘ ਹੈ ਤੇ ਮੇਰੀ ਬੇਟੀ ਵੀਰਪਾਲ ਕੌਰ ਕਰਨਪੁਰ ਤਿੰਨੋ ਚ ਸਰਪੰਚ
1: ਸੁਣਦੇ ਆ ਤੁਹਾਡੀ ਪਸੰਦ ਦਾ ਇਹ ਗੀਤ
0: ਹਾਂਜੀ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਦਾ ਸ਼ੁਕਰੀਆ ਜੀ

0: ਸਾਥੀ ਨੇ?
1: ਹਾਂਜੀ, ਮੇਰੇ ਨਾਲ ਜੀ ਮੇਰੀ ਵਾਈਫ ਹੈ ਸੁਮਨ, ਔਰ ਮੇਰੀ ਬੇਟੀ ਹੈ ਸੰਜਨਾ, ਔਰ ਮੇਰਾ ਬੇਟਾ ਹੈ ਸਚਿਨ ਕੁਮਾਰ ਦਿੰਗੜਾ।
0: ਤੇ ਮੰਗਤ ਰਾਮ ਜੀ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕਿਹੜੇ ਕਲਾਕਾਰ ਦਾ ਗੀਤ ਸੁਣਵਾ ਦਈਏ?
1: ਕਲੇਰ ਕੰਠ ਦਾ ਗੀਤ ਸੁਣਾ ਦਿਓ ਜੀ।
2: ਹੈਲੋ ਮਿੱਟੀ ਜੀ, ਖੁਸ਼ਬੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
2: ਜਸਵੀਰ ਸਿੰਘ ਦੀ ਆਵਾਜ਼ ਲੱਗ ਰਹੀ ਹੈ ਜੀ?
0: ਜੀ, ਜਗਦੇਵ ਸਿੰਘ ਜੀ ਤਰਮਾਲਾ ਤੋਂ, ਜੀ ਆਇਆਂ ਨੂੰ ਕਹਿੰਦੇ ਆ ਜੀ ਜਗਦੇਵ ਸਿੰਘ ਜੀ।
2: ਥੈਂਕ ਯੂ ਜਸਵੀਰ ਜੀ, ਥੈਂਕ ਯੂ।
0: ਤੇ ਜਗਦੇਵ ਸਿੰਘ ਜੀ, ਫੌਜੀ ਸਾਹਿਬ, ਇੱਕ ਗੱਲ ਤੁਹਾਡੇ ਤੋਂ ਪੁੱਛਣੀ ਸੀ।
2: ਹਾਂਜੀ।
0: ਤੁਹਾਡੇ ਨਾਲ ਜਿਹੜੇ ਦੁੱਖ ਔਰ ਸੁੱਖ ਜਿਹੜਾ ਵਰਤਾਵ ਕਰਦਾ ਹੈ,
2: ਹਾਂਜੀ,
0: ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਸ਼ਾਂਤ ਰੱਖਦੇ ਹੋ ਉਸ ਦੌਰਾਨ?
2: ਮੇਰੀ ਸੋਚ ਇਹ ਹੈ ਜੀ, ਜਿਵੇਂ ਸੁੱਖ ਤੇ ਦੁੱਖ ਜਿਵੇਂ ਆਪਣੇ ਸਰੀਰ ਦੇ ਬਾਕੀ ਸਾਰੇ ਅੰਗ ਨੇ ਨਾ, ਐਵੇਂ ਸੁੱਖ ਤੇ ਦੁੱਖ ਵੀ ਸਾਡੇ ਸਰੀਰ ਦੇ ਦੋਵੇਂ ਇੱਕ ਅੰਗ ਹੀ ਨੇ
0: ਜੀ,
2: ਸਾਡੇ ਸਰੀਰ ਦਾ ਇੱਕ ਹਿੱਸਾ ਹੈ। ਤੇ ਦੂਸਰਾ, ਇੱਕ ਸੁੱਖ ਤੇ ਦੁੱਖ ਜ਼ਿੰਦਗੀ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਸੁੱਖ ਔਰ ਦੁੱਖ ਦੇ ਵਿੱਚ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਦੋਸਤ ਹੈ, ਕਿਹੜਾ ਮਿੱਤਰ ਹੈ। ਹੁਣ ਦੇਖੋ, ਜਿਵੇਂ ਸਾਡੀ ਗੁਰਬਾਣੀ ਵੀ ਕਹਿੰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ 1428 ਅੰਗ ਤੇ ਸਲੋਕ ਹੈ, ਆਂਦਾ ਸੁੱਖ ਮੇਂ ਬਹੁ ਸੰਗੀ ਪਏ, ਦੁੱਖ ਮੇਂ ਸੰਗ ਨ ਕੋਏ, ਕਹੋ ਨਾਨਕ ਹਰਿ ਭਜਮਿਨਾ ਅੰਤ ਸਹਾਈ ਹੋਏ।
0: ਵਾਹ ਜੀ ਵਾਹ, ਬਹੁਤ ਵਧੀਆ ਪੰਕਤੀਆਂ ਸੁਣਾਈਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ।
2: ਹਾਂਜੀ, ਤੇ ਹੁਣ ਜਿਵੇਂ ਦੁੱਖ ਦੇ ਵਿੱਚ ਤਾਂ ਪਤਾ ਤੇ ਦੁੱਖ ਦੇ ਵਿੱਚ ਹੀ ਲੱਗਦਾ ਨਾ ਜੀ, ਸਾਥੀ ਕੌਣ ਹੈ। ਖੁਸ਼ੀ ਦੇ ਵਿੱਚ ਤਾਂ ਸਾਰੇ ਤੁਹਾਨੂੰ ਜੱਫੀਆਂ ਪਾ ਪਾ ਕੇ ਹੈਲੋ ਹਾਏ ਕਰਨਗੇ, ਪਰ ਪਤਾ ਉਦਣ ਲੱਗਦਾ ਵੀ ਯਾਰ ਦੁੱਖ ਦੇ ਵਿੱਚ ਮੇਰਾ ਸੰਗੀ ਸਾਥੀ ਕੌਣ ਹੈ। ਅਸਲ ਦੇ ਵਿੱਚ ਦੁੱਖ ਸੁੱਖ ਦੇ ਨਾਲੋਂ ਥੋੜਾ ਜਿਹਾ ਨਾ ਬੰਦੇ ਨੂੰ ਕਸ਼ਟ ਆਉਣਾ, ਦੁੱਖ ਹੋਣਾ ਵੀ ਜ਼ਰੂਰੀ, ਦੁੱਖ 'ਚ ਪਤਾ ਲੱਗ ਜਾਂਦਾ ਕਿ ਮੇਰੇ ਨਜ਼ਦੀਕ ਕੌਣ ਹੈ ਯਾਰ।
0: ਜੀ ਜਗਦੇਵ ਸਿੰਘ ਜੀ, ਬਹੁਤ ਸੱਚੀ ਔਰ ਸਹੀ ਗੱਲ ਆਖੀ ਤੁਸੀਂ।
2: ਹਾਂਜੀ,
0: ਅੱਜ ਇਸ ਪ੍ਰੋਗਰਾਮ ਦੇ ਅੰਦਰ ਹੋਰ ਤੁਹਾਡੇ ਨਾਲ ਕਿਹੜਾ ਦੁੱਖ ਸੁੱਖ ਵੰਡਾ ਰਿਹਾ ਹੈ ਉਹ ਸਾਥੀਆਂ ਦੇ ਨਾਂ ਦੱਸ ਦਿਓ।
2: ਦੁੱਖ ਸੁੱਖ ਦੇਖੋ, ਮੇਰਾ ਪਰਿਵਾਰ ਹੈ, ਉਸ ਤੋਂ ਬਾਅਦ ਪਹਿਲੀ ਗੱਲ ਤੇ ਪ੍ਰਮਾਤਮਾ ਦੇ ਸਿਰ ਤੇ ਕੋਈ ਦੁੱਖ ਆਉਂਦਾ ਹੀ ਨਹੀਂ ਹੈ ਮੈਨੂੰ, ਜੇ ਕੋਈ ਆਉਂਦਾ ਤੇ ਮੇਰਾ ਪਰਿਵਾਰ ਹੈ, ਮੇਰੇ ਨਾਲ ਖੜਾ ਹੈ, ਮੇਰੇ ਸੱਜਣ ਮਿੱਤਰ ਹੈਗੇ ਨੇ, ਪਿਤਾ ਜੀ ਕੁਲਵਿੰਦਰ ਸਿੰਘ, ਮਾਤਾ ਮਨਜੀਤ ਕੌਰ ਹੈ, ਔਰ ਮੇਰੀ ਮਿਸਿਜ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਕਿਤੇ 19 ਦੁੱਖ ਆ ਵੀ ਜਾਵੇ ਜੋ ਮੈਨੂੰ ਹੈਂਡਲ ਕਰਦੀ ਹੈ, ਜਸਵੀਰ ਕੌਰ ਹੈ ਮੇਰੀ ਪਤਨੀ। ਹਾਂਜੀ, ਔਰ ਮੇਰੀ ਗੁੜੀਆ ਹੈ 9ਵੀਂ ਕਲਾਸ 'ਚ ਪੜ੍ਹਦੀ ਖੁਸ਼ਦੀਪ ਕੌਰ, ਇੱਕ ਮੇਰਾ ਲੜਕਾ ਜੀ 5ਵੀਂ ਕਲਾਸ 'ਚ ਪੜ੍ਹਦਾ ਨਮਨਦੀਪ ਸਿੰਘ।
0: ਤੇ ਜਗਦੇਵ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਅੱਜ ਕਿਹੜੇ ਕਲਾਕਾਰ ਦਾ ਗੀਤ ਸੁਣਵਾ ਦਈਏ?
2: ਸਾਨੂੰ ਤੁਸੀਂ ਕਲੇਅਰ ਕੱਟ ਦਾ ਗੀਤ ਸੁਣਾ ਦਿਓ ਜੀ।
0: ਲਓ ਜੀ, ਸੁਣੋ ਇਹ ਗੀਤ।

0: हेलो मिट्टी दी खुशबू प्रोग्राम।
1: माणयोग बहुत ही प्यारे ते अजीज दोस्त जसबीर सिंह जी प्रोग्राम मिट्टी दी खुशबू पेश करने वास्ते ते तुहाडा बहुत बहुत दिलों धन्यवाद ते तुहानू प्यार सत्कार नाल सति श्री अकाल। तुहाडी आवाज बेहद लाजवाब, चन्न वी इकट्ठे हो जाए ते ओह वी दूर हो जाणगे।
0: वाह जी वाह। ते मैं जिथे तक समझदा हां जी कि तुसीं जसवीर सिंह जी निमना बात तो बोल रहे हो जी।
1: ਹਾਂਜੀ ਹਾਂਜੀ
0: वाह
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਮੈਂ ਪਿੰਡ ਤੇ ਡਾਕਾ ਨਾਲ ਨਿਮਣਾ ਬਾਅਦ ਨੇੜੇ ਸਪੀਤੋ ਮੰਡੀ
0: वाह जी
1: ਜ਼ਿਲ੍ਹਾ
0: वाह।
1: ਜੀਨ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ।
0: ਬਿਲਕੁਲ ਜਸਵੀਰ ਸਿੰਘ ਜੀ, ਤੁਹਾਡਾ ਇਸ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦੇ ਹੋਏ ਪੂਰੇ ਪਰਿਵਾਰ ਨੂੰ ਅਤੇ ਤੁਹਾਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਤੁਹਾਨੂੰ।
1: ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਲਾਜਵਾਬ ਹੈ ਅਤੇ ਬਾਕੀ ਇੱਕ ਗੱਲ ਮੈਂ ਹੋਰ ਕਹਿ ਦਿਆਂ ਜੀ, 11 ਵਜੇ ਤੋਂ ਲੈ ਕੇ ਲਗਾਤਾਰ ਮਿਲਾ ਰਿਹਾ ਅੱਧਾ ਘੰਟਾ। ਰੱਬ ਨੂੰ ਮਿਲਾਉਣਾ ਸੌਖਾ ਪਰ ਤੁਹਾਡਾ ਫੋਨ ਮਿਲਾਉਣਾ ਬਹੁਤ ਔਖਾ ਹੈ।
0: ਬਹੁਤ ਵਧੀਆ ਗੱਲ ਕਹੀ। ਔਰ ਜਸਵੀਰ ਸਿੰਘ ਜੀ, ਮੈਂ ਜਿਵੇਂ ਪਹਿਲੇ ਵੀ ਸਾਡੇ ਦੋਸਤਾਂ ਨਾਲ ਗੱਲਬਾਤ ਕੀਤੀ ਹੈ ਵੀ ਅਸੀਂ ਇੱਕ ਨਿਜ਼ਮ ਬਣਾਇਆ ਵੀ ਇਸ ਪੂਰੇ ਮਹੀਨੇ ਦੇ ਅੰਦਰ ਕੋਈ ਵੀ ਦੋਸਤ ਕਿਸੇ

0: ਕਰਦੇ ਹਾਂ ਤੁਹਾਨੂੰ।
1: ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਲਾਜਵਾਬ ਹੈ। ਤੇ ਬਾਕੀ ਇੱਕ ਗੱਲ ਮੈਂ ਹੋਰ ਕਹਿ ਦਿਆਂ ਜੀ, 11 ਵਜੇ ਤੋਂ ਲੈ ਕੇ ਲਗਾਤਾਰ ਮਿਲਾ ਰਿਹਾ ਅੱਧਾ ਘੰਟਾ। ਰੱਬ ਨੂੰ ਮਿਲਾਉਣਾ ਸੌਖਾ, ਪਰ ਤੁਹਾਡਾ ਫੋਨ ਮਿਲਾਉਣਾ ਬਹੁਤ ਔਖਾ
0: ਹੈ। ਬਹੁਤ ਵਧੀਆ ਗੱਲ ਕਹੀ। ਔਰ ਜਸਵੀਰ ਸਿੰਘ ਜੀ, ਮੈਂ ਜਿਵੇਂ ਪਹਿਲੇ ਵੀ ਸਾਡੇ ਦੋਸਤਾਂ ਨਾਲ ਗੱਲਬਾਤ ਕੀਤੀ ਹੈ ਵੀ ਅਸੀਂ ਇੱਕ ਨਿਯਮ ਬਣਾਇਆ ਵੀ ਇਸ ਪੂਰੇ ਮਹੀਨੇ ਦੇ ਅੰਦਰ ਕੋਈ ਵੀ ਦੋਸਤ ਕਿਸੇ ਵੀ ਪ੍ਰੋਗਰਾਮ 'ਚ ਅਗਰ ਆਪਣਾ ਫੋਨ ਕਾਲਸ ਲਾ ਲੈਂਦਾ, ਉਸ ਤੋਂ ਬਾਅਦ ਉਹ ਦੂਜੇ ਫੋਨਾਂ 'ਚ ਦੂਜੇ ਪ੍ਰੋਗਰਾਮਾਂ 'ਚ ਫੋਨ ਨਹੀਂ ਲਾ ਸਕਦਾ। ਅਤੇ ਆਹ ਜਿਹੜੇ ਨਿਯਮ ਬਣਾਇਆ ਜੀ, ਇਹ ਤੁਹਾਡੇ ਵਾਸਤੇ ਬਣਾਇਆ, ਤੁਹਾਡੇ ਸਾਥੀਆਂ ਵਾਸਤੇ ਬਣਾਇਆ, ਤਾਂ ਕਿ ਸਾਰੇ ਨਵੇਂ ਦੋਸਤ ਸਾਡੇ ਨਾਲ ਮਿਲ ਸਕਣ, ਸਾਡੇ ਨਾਲ ਗੱਲਬਾਤ ਕਰ ਸਕਣ।
1: ਹਾਂਜੀ ਹਾਂਜੀ, ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ ਇਸ ਕੰਮ ਵਾਸਤੇ
0: ਜੀ। ਅਤੇ ਜਸਵੀਰ ਸਿੰਘ ਜੀ, ਇਹ ਜਿਹੜਾ ਨਿਯਮ ਬਣਾਇਆ ਤੁਹਾਨੂੰ ਚੰਗਾ ਲੱਗਿਆ?
1: ਹਾਂਜੀ ਹਾਂਜੀ, ਬਹੁਤ ਵਧੀਆ ਜੀ, ਇਹਦਾ ਤੇ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਜੀ ਇਸ ਨਿਯਮ ਵਾਸਤੇ।
0: ਸ਼ੁਕਰੀਆ ਜਸਵੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ।
1: ਫੋਨ ਤੇ ਲੱਗਦਾ ਹੀ ਨਹੀਂ ਸੀ ਜੀ।
0: ਵਾਹ ਜੀ ਵਾਹ। ਅੱਜ ਤੁਹਾਡਾ ਲੱਗ ਗਿਆ ਜੀ ਪ੍ਰੋਗਰਾਮ 'ਚ?
1: ਹਾਂਜੀ ਹਾਂਜੀ, ਮੈਂ ਕਹਿੰਦਾ ਅੱਜ ਮਨ ਬਾਗੋ ਬਾਗ ਹੋ ਗਿਆ ਜੀ।
0: ਬਹੁਤ ਵਧੀਆ ਜੀ, ਇਹ ਖੁਸ਼ੀਆਂ ਜਿਹੜੀਆਂ ਨੇ, ਛੋਟੀ ਛੋਟੀਆਂ ਖੁਸ਼ੀਆਂ ਜਿਹੜੀਆਂ, ਇਹ ਮਿਲਦੀਆਂ ਬਹੁਤ ਮੁਸ਼ਕਲ ਹੈ, ਔਰ ਤੁਸੀਂ ਇਹਨੂੰ ਆਪਣੇ ਦਿਲ ਦੇ ਅੰਦਰ ਸੰਜੋ ਕੇ ਰੱਖੋ ਜੀ।
1: ਇਹ ਆਵਾਜ਼ ਦੀ ਦੁਨੀਆ ਦਾ ਦੋਸਤ ਹੈ ਜੀ, ਆਵਾਜ਼ ਦੀ ਦੁਨੀਆ ਦਾ ਰਿਸ਼ਤਾ ਸਾਡਾ
0: ਜੀ ਜੀ,
1: ਕਿਉਂਕਿ ਮੈਂ ਲਗਾਤਾਰ 1985 ਤੋਂ ਲਗਾਤਾਰ ਇਸ ਪ੍ਰੋਗਰਾਮ ਨਾਲ ਜੁੜਿਆ ਹਾਂ। ਹਰ ਪ੍ਰੋਗਰਾਮ ਸੁਣਦਾ, ਪੰਜਾਬੀ ਪ੍ਰੋਗਰਾਮ ਕੋਈ ਵੀ, ਜਲੰਧਰ, ਦਿੱਲੀ
0: ਜੀ,
1: ਤੇ ਜਿੰਨੇ ਵੀ ਪ੍ਰੋਗਰਾਮ ਨੇ, ਪਟਿਆਲਾ ਹੋ ਗਿਆ ਤੁਹਾਡਾ, ਸੂਰਤਗੜ੍ਹ ਹੋ ਗਿਆ, ਬਹੁਤ ਹੀ ਪਿਆਰ ਨਾਲ ਸੁਣਦਾ ਵਾਂ। ਤੇ ਮੈਂ 1985 ਬਹੁਤ ਕੁਝ ਸਿੱਖਿਆ ਇਸ ਰੇਡੀਓ ਤੋਂ, ਬਹੁਤ ਸਾਰੇ ਦੋਸਤ ਮਿਲੇ ਨੇ ਤੇ ਤੁਹਾਡੇ ਵਰਗੇ ਨਿੱਘੇ ਦੋਸਤ ਵੀ, ਜਿਹੜੇ ਰੱਬ ਨੂੰ ਮੰਨਣ ਵਾਲੇ ਦੋਸਤ ਨੇ, ਮਿਲੇ ਨੇ ਜੀ।
0: ਵਾਹ ਜੀ ਵਾਹ। ਤੇ ਜਸਵੀਰ ਸਿੰਘ ਜੀ, ਜਿਹੜੇ ਇੰਨੀ ਗਹਿਰੀਆਂ ਗੱਲਾਂ ਤੁਸੀਂ ਕਰਦੇ ਹੋ, ਤੇ ਇੱਕ ਗਹਿਰਾ ਜਿਹਾ ਸਵਾਲ ਕਹਿ ਲਓ ਜਾਂ ਇੱਕ ਛੋਟਾ ਜਿਹਾ ਸਵਾਲ ਕਹਿ ਲਓ, ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਜਿਹੜੇ ਦੁੱਖ ਔਰ ਸੁੱਖ ਆਉਂਦੇ ਨੇ, ਉਹਨੂੰ ਤੁਸੀਂ ਕਿਵੇਂ ਵਰਤਾਵ ਕਰਦੇ ਹੋ, ਉਹਦੇ ਨਾਲ ਕਿਵੇਂ ਆਪਣੀ ਜ਼ਿੰਦਗੀ ਬੈਲੈਂਸ ਕਰਦੇ ਹੋ?
1: ਮੈਂ ਬਹੁਤ ਹੀ ਜ਼ਿੰਦਗੀ 'ਚ ਉਤਾਰ ਚੜਾਵ ਵੇਖੇ ਜੀ, ਪਰ ਸਭ ਤੋਂ ਨਿੱਘਾ ਦੋਸਤ ਮੇਰਾ ਰੇਡੀਓ।
0: ਵਾਹ ਜੀ ਵਾਹ।
1: ਇਹਦੇ ਵਿੱਚ ਬਹੁਤ ਕੁਝ ਆ ਜਾਂਦਾ, ਇਹਦੇ ਵਿੱਚ ਜਦੋਂ ਬੰਦਾ ਗਮਹੀਨ ਬੈਠਾ ਹੁੰਦਾ ਤੇ ਸੁਣ ਕੇ ਇਹੋ ਜਿਹਾ ਗੀਤ ਪਾ ਜਾਂਦਾ ਹੈ, ਮਨ ਥੋੜਾ ਜਿਹਾ ਖੁਸ਼ ਹੋ ਜਾਂਦਾ ਹੈ, ਜਿਹਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ।
0: ਵਾਹ ਜੀ ਵਾਹ, ਬਹੁਤ ਸਹੀ ਗੱਲ ਕਹੀ ਜਸਵੀਰ ਸਿੰਘ ਜੀ। ਤੇ ਜਿਹੜਾ ਸੁੱਖ ਆਉਂਦਾ, ਉਸ ਟਾਈਮ ਤੁਸੀਂ ਕਿਵੇਂ ਬਿਹੇਵ ਕਰਦੇ ਹੋ ਆਪਣੀ ਜ਼ਿੰਦਗੀ ਦੇ ਨਾਲ?
1: ਸੁੱਖ ਤੇ ਉਸ ਲਈ ਪਰਮਾਤਮਾ ਦਾ ਸ਼ੁਕਰ ਹੀ ਕਰਨਾ ਚਾਹੀਦਾ ਜੀ, ਪਰਮਾਤਮਾ ਸਭ ਨੂੰ ਸੁੱਖ ਦੇ।
0: ਵਾਜਵਾ ਜਸਵੀਰ ਸਿੰਘ ਜੀ, ਬਹੁਤ
1: ਲੋਕਾਈ ਤੇ ਸਾਰੀ ਦੁਨੀਆ ਤੇ ਅਮਨ ਚੈਨ ਤੇ ਸੁਖ ਸ਼ਾਂਤੀ ਬਣੀ ਰਹੇ।
0: ਸਹੀ ਗੱਲ ਹੈ ਜਸਵੀਰ ਸਿੰਘ, ਬਹੁਤ ਸੱਚੀ ਔਰ ਸਹੀ ਗੱਲ ਕਹੀ ਹੈ ਤੁਸੀਂ। ਤੇ ਅਸੀਂ ਵੀ
1: ਮੇਰੀ, ਮੈਂ ਨਾ ਆਕਾਸ਼ਵਾਣੀ ਜਲੰਧਰ ਤੇ ਬਹੁਤ ਵਾਰੀ ਜਾ ਚੁੱਕਿਆ, ਪਟਿਆਲੇ ਵੀ ਜਾ ਚੁੱਕਿਆ, ਕੁਰਸ਼ੇਤਰ ਵੀ ਜਾ ਚੁੱਕਿਆ, ਰੋਹਤਕ ਵੀ ਜਾ ਚੁੱਕਿਆ, ਫਿਰ ਤੁਹਾਡਾ ਸਟੇਸ਼ਨ ਰਹਿ ਗਿਆ ਜੀ।
0: ਬਿਲਕੁਲ, ਅਸੀਂ ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ, ਤੁਸੀਂ ਕਦੀ ਵੀ ਆਓ, ਵਰਕਿੰਗ ਟਾਈਮ ਦੇ ਅੰਦਰ ਆਓ ਤੇ ਗੱਲਬਾਤ ਕਰਕੇ ਤੁਸੀਂ ਸਾਡੇ ਨਾਲ ਮਿਲੋ, ਅਸੀਂ ਵੀ ਚਾਹਾਂਗੇ ਤੁਹਾਡੇ ਨਾਲ ਮਿਲੀਏ।
1: ਹਾਂਜੀ, ਕੱਲ ਕਹਿਣ ਲੱਗਾ ਵਾਂ, ਫੁੱਲ ਕਦੇ ਦੁਬਾਰਾ ਨਹੀਂ ਖਿਲਦੇ, ਜਨਮ ਕਦੇ ਦੁਬਾਰਾ ਨਹੀਂ ਮਿਲਦੇ
0: ਜੀ,
1: ਮਿਲਦੇ ਹਨ ਲੋਕ ਹਜ਼ਾਰਾਂ ਪਰ ਹਜ਼ਾਰਾਂ ਗਲਤੀਆਂ ਮਾਫ ਕਰਨ ਵਾਲੇ ਮਾਂ ਬਾਪ ਦੁਬਾਰਾ ਕਦੇ ਨਹੀਂ ਮਿਲਦੇ।
0: ਬਹੁਤ ਸਹੀ ਗੱਲ ਜਸਵੀਰ ਸਿੰਘ ਜੀ, ਬਹੁਤ ਸਹੀ ਗੱਲ। ਤੇ ਇੱਕ ਗੱਲ ਹੋਰ ਦੱਸ ਦਿਓ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਅੰਦਰ ਤੁਹਾਡੇ ਨਾਲ ਕਿਹੜੇ ਕਿਹੜੇ ਦੋਸਤ ਨੇ?
1: ਮੇਰੇ ਘਰ ਦੇ ਮੈਂਬਰ ਹੀ ਨੇ ਜੀ, ਬਾਕੀ ਮੇਰੇ ਦੋਸਤ ਸਾਰੇ ਹੀ ਨੇ, ਸਾਰੇ ਮੈਂ ਰੇਡੀਓ ਨਾਲ ਜਦੋਂ ਦਾ ਜੁੜਿਆ ਮੇਰੇ ਸਾਥ ਬਹੁਤ ਸਾਰੇ ਦੋਸਤ ਨੇ, ਜੇ ਮੈਂ ਇੱਕ ਦਾ ਨਾਂ ਲੈ ਲਿਆ ਦੂਜਿਆਂ ਨੇ ਨਾਰਾਜ਼ ਹੋ ਜਾਣਾ ਫਿਰ
0: ਜੀ ਜੀ
1: ਰੇਡੀਓ ਰਾਹੀਂ।
0: ਬਹੁਤ ਬਹੁਤ ਧੰਨਵਾਦ। ਤੇ ਜਸਵੀਰ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਦੋਸਤਾਂ ਨੂੰ, ਤੁਹਾਡੇ ਪਰਿਵਾਰ ਨੂੰ ਕਿਹੜੇ ਕਲਾਕਾਰ ਦਾ ਗੀਤ ਸੁਣਵਾ ਦਈਏ?
1: ਹਰਜੀਤ ਹਰਮਨ ਦਾ ਗੀਤ ਹੋ ਜਾਏ ਜੀ।
0: ਜੀ ਸੁਣੋ ਇਹ ਗੀਤ।
1: ਓਕੇ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: हेलो मिट्टी दी खुशबू प्रोग्राम।
1: नमस्कार सर जी। मैं
0: नमस्कार, सत श्री अकाल। कौन बोल रहे हैं जी?
1: नितेश बोल रहा हूँ मानसा तो।
0: जी
1: लगभग 26 साल हो गई थोड़े प्रोग्राम ना आनंद लेंदे हुए मैंने।
0: वाह जी वाह। लोकेश जी, सब तो पहला थोड़े इस टेलीफोन कॉल्स दा इस प्रोग्राम दे अंदर बहुत बहुत स्वागत है। ते लोकेश जी, गल
1: बहुत
0: दसो भी
1: शुक्रिया
0: ए की
1: सर।
0: थोड़ा पहला टेलीफोन कॉल्स है?
1: हाँ जी, पहली बार लाया, सारी जिंदगी कसूर दिल। बाकी बठिंडा वगैरह तो लगता रहता, जलंधर भी लगता रहता जी।
0: इन्ने टाइम तो प्रोग्राम सुन रहे हो तो पहली बार फोन कॉल चलाया, तो लोकेश जी इहदा कारण दस सकदे हो?
1: ਲੱਗਦੇ ਹੀ ਨੰਬਰ ਬਿਜ਼ੀ ਬਹੁਤ ਆਉਂਦਾ ਸੀ, ਟਰਾਈ ਕੀਤਾ ਇੱਕ ਦੋ ਵਾਰੀ। ਅੱਜ ਮੈਂ ਸੋਚਿਆ ਵੀ ਚਲੋ ਪਹਿਲੀ ਜਾ ਕੇ ਦੇਖ ਲੈਣੇ, ਛੁੱਟੀਆਂ ਸੀਗੀਆਂ ਮੈਂ ਘਰੇ ਸੀ
0: ਜੀ। ਤੇ ਲੋਕੇਸ਼
1: ਤੇ
0: ਜੀ, ਇਸ ਪ੍ਰੋਗਰਾਮ ਦੇ ਅੰਦਰ ਅਸੀਂ ਕੁਝ ਨਿਯਮ ਬਣਾਏ ਆ ਇਸ ਆਕਾਸ਼ਵਾਣੀ ਕੋਟਨ ਸਿਟੀ ਚੈਨਲ ਸੂਰਤਗੜ ਵੱਲੋਂ, ਵੀ ਜਿਨ੍ਹਾਂ ਦਾ ਇੱਕ ਵਾਰੀ ਇਸ ਮਹੀਨੇ 'ਚ ਫੋਨ ਲੱਗ ਗਿਆ ਤੇ ਦੂਜੀ ਵਾਰ ਉਹ ਨਹੀਂ ਕਰਨਗੇ, ਤੇ ਇਸੇ ਕਰਕੇ ਤੁਹਾਡੇ ਫੋਨ
1: ਸਾਡੇ
0: ਕਾਲਸ ਲੱਗਿਆ ਜੀ ਅੱਜ।
1: ਹੁਕਮ ਸਿਰ ਮੱਥੇ ਨੇ ਜੀ।
0: ਜੀ, ਤੇ ਲੋਕੇਸ਼ ਜੀ, ਤੁਹਾਡੀ ਜ਼ਿੰਦਗੀ ਦੇ ਅੰਦਰ ਸੁੱਖ ਔਰ ਦੁੱਖ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਤੁਹਾਨੂੰ?
1: ਸੁੱਖ ਤੇ ਦੁੱਖ ਤਾਂ ਜ਼ਿੰਦਗੀ ਪੈਦੂ ਨਹੀਂ, ਦੁੱਖ ਵੀ ਆਉਂਦਾ ਜ਼ਿੰਦਗੀ 'ਚ, ਦੁੱਖ ਵੀ ਆਉਂਦਾ ਹੈ। ਟਾਈਮ ਜੇ ਹੱਸ ਕੇ ਟਪਾ ਲਈਏ ਤਾਂ ਚੰਗੀ ਗੱਲ ਹੈ ਜੀ,
0: ਬਹੁਤ
1: ਦੁੱਖ ਰੋ
0: ਵਧੀਆ।
1: ਕੇ ਵੀ ਟਾਈਮ ਨੇ ਨਿਕਲ ਹੀ ਜਾਣੇ,
0: ਵਾਹ ਜੀ ਵਾਹ
1: ਚਾਹੇ
0: ਲੋਕੇਸ਼
1: ਦੁੱਖ ਹੈ
0: ਜੀ।
1: ਸੁੱਖ ਹੈ ਹੱਸ ਕੇ ਟਪਾਓ।
0: ਤੇ ਲੋਕੇਸ਼ ਜੀ, ਬਹੁਤ ਵਧੀਆ
1: ਬਾਕੀ
0: ਤੁਹਾਡੇ ਵਿਚਾਰ
1: ਤੁਹਾਡੇ
0: ਹੈ।
1: ਨਾਲ ਜੁੜੇ ਹੋਏ ਆ, ਦੁੱਖ ਕਦੇ ਮਹਿਸੂਸ ਹੀ ਨਹੀਂ ਹੋਣ ਦਿੱਤਾ।
0: ਬਸ ਸਾਡਾ ਵੀ ਇਹੀ ਮੁੱਖ ਟੀਚਾ ਹੈ ਜੀ, ਪ੍ਰੋਗਰਾਮ ਦੇ ਮਾਰਫਤ ਤੁਹਾਡੇ ਸਾਰਿਆਂ ਦਾ
1: ਮੈਂ
0: ਇੰਟਰਟੇਨਮੈਂਟ ਕਰਨਾ
1: ਟੀਵੀ ਵਗੈਰਾ ਵੀ ਬਹੁਤ ਘੱਟ ਦੇਖਦਾ, ਬਸ ਰੇਡੀਓ ਨਾਲ ਹੀ ਜੁੜੇ ਹੋਏ ਆ
0: ਜੀ। ਬਹੁਤ ਸੋਹਣੀ ਗੱਲ ਹੈ।
1: ਕੰਫਰਟੇਬਲ ਰੇਡੀਓ ਹੈ, ਲੋਕ ਤਾਂ ਮੋਬਾਈਲ ਤੇ ਸੁਣਦੇ, ਮੈਂ ਰੇਡੀਓ ਤੇ ਹੀ ਸੁਣਦਾ।
0: ਤੇ ਲੋਕੇਸ਼ ਜੀ, ਅੱਜ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਦੋਸਤ ਨੇ?
1: ਮੇਰੇ ਨਾਲ ਜਗੇਸ਼ ਚੁੱਗ ਜੀ ਹੈਗੇ, ਐਨਮੀਤ ਚਾਵੜਾ ਹੈਗਾ ਜੀ, ਅੰਸ਼ਮੀਤ ਚਾਵੜਾ, ਰਜੇਸ਼ ਚਾਵੜਾ ਜੀ।
0: ਕੋਈ ਗੀਤ
1: ਤੁਹਾਡੀ ਪਸੰਦ ਦਾ
0: ਜੀ? ਬਹੁਤ ਬਹੁਤ ਸ਼ੁਕਰੀਆ ਜੀ,
1: ਬਹੁਤ ਧੰਨਵਾਦ ਸਰ।

0: ਹੈਲੋ ਸਰ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
0: ਸਰ ਜੀ, ਮੈਂ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲ ਰਹੇ ਜੀ।
1: ਜੀ ਗਰਗ ਸਾਹਿਬ ਜੀ, ਆਇਆਂ ਨੂੰ ਆਖਦੇ ਹਾਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ।
0: ਸਰ ਜੀ, ਅਸੀਂ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ
1: ਜੀ।
0: ਮਿੱਟੀ ਦੀ ਖੁਸ਼ਬੂ ਦੇ ਪਿੱਕੇ ਤੇ ਸਾਡੀ ਸੌਣ ਲੱਗਦੀ ਹੈ
1: ਜੀ।
0: ਸੋ ਸੱਚਮੁੱਚ ਜਿੱਦਾਂ ਮਿੱਟੀ ਦੀ ਸੌਂਦੀ ਸੌਂਦੀ ਖੁਸ਼ਬੂ ਆਉਂਦੀ ਹੈ, ਏਦਾਂ ਹੀ ਪ੍ਰੋਗਰਾਮ ਸੁਣਨ ਸਾਰ ਸਾਨੂੰ ਖੁਸ਼ਬੂ ਆਉਣ ਲੱਗ ਜਾਂਦੀ।
1: ਸ਼ੁਕਰੀਆ ਗਰਗ ਸਾਹਿਬ, ਤੁਹਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਗਰਗ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਦੁੱਖ ਔਰ

0: ਦੁੱਖ ਨੂੰ ਕਿਵੇਂ ਬੈਲੈਂਸ ਕਰਦੇ ਹੋ?
1: ਸਰ, ਦੁੱਖ ਔਰ ਸੁੱਖ ਪਹਿਲੇ ਨੰਬਰ ਤੇ ਦੁੱਖ ਔਰ ਸੁੱਖ ਤੇ ਆਉਣੇ ਹੀ ਆਉਣੇ ਆ
0: ਜੀ,
1: ਤੇ ਇੱਕ ਚੱਕਰ ਹੈ, ਚੱਲਦਾ ਰਹਿੰਦਾ ਹੈਗਾ
0: ਜੀ।
1: ਬਲਕਿ ਜਦੋਂ ਕੋਈ ਸੁੱਖ ਚੱਲ ਰਿਹਾ ਹੁੰਦਾ ਹੈ ਤਾਂ ਉਦੋਂ ਇਹ ਡਰ ਹੁੰਦਾ ਹੈ ਵੀ ਇਹ ਚੱਕਰ ਚੱਲਦਾ ਚੱਲਦਾ ਇਸ ਤੋਂ ਬਾਅਦ ਦੁੱਖ ਵੀ ਆ ਸਕਦਾ।
0: ਵਾਹ ਜੀ ਵਾਹ, ਬਿਲਕੁਲ ਸਹੀ ਗੱਲ।
1: ਔਰ ਜਦੋਂ ਦੁੱਖ ਚੱਲ ਰਿਹਾ ਹੁੰਦਾ ਤਾਂ ਇਹ ਉਮੀਦ ਹੁੰਦੀ ਹੈ ਵੀ ਦੁੱਖ ਤੋਂ ਬਾਅਦ ਸੁੱਖ ਆਏਗਾ, ਬਲਕਿ ਉਹ ਦੁੱਖ ਵੇਲੇ ਵੀ ਉਹ ਖੁਸ਼ੀ ਪਹਿਲਾਂ ਹੀ ਮਹਿਸੂਸ ਹੋਣ ਲੱਗ ਜਾਂਦੀ।
0: ਬਹੁਤ ਸਹੀ ਗੱਲ ਹੈ ਗਰਗ ਸਾਹਿਬ। ਤੇ ਗਰਗ ਸਾਹਿਬ, ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚ ਕੌਣ ਕੌਣ ਦੋਸਤ ਹੋ ਰਹੇ ਨੇ?
1: ਸਰ ਜੀ, ਮੇਰੇ ਦੋਸਤ ਨੇ ਜੀ ਰੂਪ ਸਿੰਘ, ਪਿੰਡ ਨਈਆਂ ਵਾਲਾ, ਜ਼ਿਲ੍ਹਾ ਬਠਿੰਡਾ ਤੋਂ। ਪਰ ਮੇਰੇ ਮਿੱਤਰ ਨੇ ਜੀ ਵਕੀਲ ਵਰਿੰਦਰ ਕੁਮਾਰ ਜੀ, ਮਾਨਸਾ ਤੋਂ
0: ਜੀ।
1: ਇਹ ਮੇਰੇ ਨਾਲ ਸੁਣਦੇ ਨੇ ਜੀ, ਹਮੇਸ਼ਾ ਸੁਣਦੇ ਰਹਿੰਦੇ ਨੇ, ਮੇਰੇ ਪਿਆਰੇ ਮਿੱਤਰ ਨੇ ਜੀ।
0: ਤੇ ਜਗਦੀਸ਼ ਰਾਏ ਜੀ, ਤੁਹਾਨੂੰ ਤੇ ਤੁਹਾਡੇ ਦੋਸਤਾਂ ਨੂੰ ਅੱਜ ਕਿਹੜਾ ਗੀਤ ਸੁਣਨਾ ਹੈ?
1: ਸਰ ਕੋਈ ਵੀ ਗੀਤ ਸੁਣਾ ਦਿਓ, ਸਾਰੇ ਹੀ ਪੰਜਾਬੀ ਗੀਤ ਇੰਨੇ ਮਿੱਠੇ ਮਿੱਠੇ ਨੇ, ਪਰ ਪੁਰਾਣਾ ਹੋਵੇ ਉਹ ਬਹੁਤ ਵਧੀਆ ਲੱਗਦੇ ਨੇ ਪੁਰਾਣੇ।
0: ਠੀਕ ਹੈ ਜੀ, ਸੁਣੋ ਇਹ ਗੀਤ।
1: ਧੰਨਵਾਦ ਜੀ, ਧੰਨਵਾਦ।

0: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਹਾਂਜੀ ਲੱਖੋ ਯਾਰ, ਤੁਸੀਂ
0: ਮੁਹੰਮਦ ਰਫੀਕ ਸਾਹਿਬ?
1: ਬਿਲਕੁਲ ਬਿਲਕੁਲ ਮੁਹੰਮਦ ਰਫੀਕ ਸਾਹਿਬ
0: ਜੀ, ਮੁਹੰਮਦ ਰਫੀਕ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਅੰਦਰ ਜੀ ਆਇਆਂ ਨੂੰ ਆਖਦੇ ਹਾਂ।
1: ਬਹੁਤ ਬਹੁਤ ਧੰਨਵਾਦ ਸਰ।
0: ਰਫੀਕ ਸਾਹਿਬ,
1: ਹਾਂਜੀ
0: ਥੋੜ੍ਹੀ ਜਿਹੀ ਗੱਲ ਕਰ ਲਈਏ ਤੁਹਾਡੇ ਨਾਲ।
1: ਬਿਲਕੁਲ
0: ਰਫੀਕ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਸੁੱਖ ਦੁੱਖ ਨੂੰ ਕਿਵੇਂ ਦੇਖਦੇ ਹੋ ਔਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ?
1: ਦੁੱਖ ਦੁੱਖ ਸਰ ਜੀ, ਆਈਏ ਆਸੀਆਂ ਜ਼ਿੰਮੇਦਾਰ ਬੰਦੇ
0: ਜੀ,
1: ਇੱਥੇ ਸਾਡੇ ਮੰਨ ਲਏ ਖੇਤ ਪਾਣੀ ਚੱਲੀ ਜਾਂਦਾ, ਅਸੀਂ ਤਾਂ ਮੰਨ ਲਏ ਖੁਸ਼ ਰਹਿੰਦੇ ਹਾਂ, ਮੰਨ ਲਏ ਜੇ 12 ਕੋਈ ਵੀ ਗੀਤ ਸੁਣਾ ਦਿਓ
0: ਜੀ। ਰਫੀਕ ਸਾਹਿਬ, ਤੁਹਾਡੀ ਗੀਤ ਅਸੀਂ ਜ਼ਰੂਰ ਸੁਣਵਾਵਾਂਗੇ। ਮੁਹੰਮਦ ਰਫੀਕ ਸਾਹਿਬ, ਤੁਹਾਡੇ ਫੋਨ ਕਾਲਸ ਦੀ ਜਿਹੜੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਹੈ, ਮਗਰ ਫਿਰ ਵੀ ਅਸੀਂ ਜਿੰਨੀ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਅਸੀਂ ਥੋੜ੍ਹੀ ਸੁਣਵਾ ਦਿੰਦੇ ਹਾਂ ਅਤੇ ਮਾਫੀ ਚਾਹਾਂਗੇ ਦੋਸਤੋ। ਅਤੇ ਕੋਈ ਵੀ ਗੀਤ ਤੁਹਾਨੂੰ ਸੁਣਾਉਣਾ, ਕੋਈ ਗੀਤ ਸੁਣਵਾ ਦਿੰਦੇ ਹਾਂ।

ਦੋਸਤੋ, ਸਭ ਤੋਂ ਪਹਿਲਾਂ ਆਪ ਸਾਰਿਆਂ ਦਾ ਕਾਟਨ ਸਿਟੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਜਿਹੜਾ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਨਿਯਮ ਬਣਾਇਆ ਸੀ ਕਿ ਸਾਡੇ ਦੋਸਤ ਪੂਰੇ ਮਹੀਨੇ 'ਚ ਇੱਕ ਵਾਰ ਟੈਲੀਫੋਨ ਕਾਲਸ 'ਤੇ ਗੱਲਬਾਤ ਕਰਨਗੇ। ਇਸ ਨਿਯਮ ਨੂੰ ਬਣਾਏ ਰੱਖਣ ਵਾਸਤੇ ਸਹਿਯੋਗ ਦਿੱਤਾ ਅਤੇ ਆਪ ਜੀ ਸਾਰਿਆਂ ਨੂੰ ਦਿਲ ਤੋਂ ਧੰਨਵਾਦ, ਸ਼ੁਕਰੀਆ। ਦੋਸਤੋ, ਇਸ ਨਿਯਮ ਨਾਲ ਸਾਡੇ ਬਹੁਤ ਸਾਰੇ ਨਵੇਂ ਦੋਸਤ ਆਕਾਸ਼ਵਾਣੀ ਸੂਰਤਗੜ੍ਹ ਦੇ ਹੈਲੋ ਪ੍ਰੋਗਰਾਮਾਂ ਦੇ ਵਿੱਚ ਜੁੜੇ ਨੇ। ਅਤੇ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੀ ਗੱਲ ਕਰ ਲਈਏ ਤਾਂ ਅੱਜ ਇਸ ਪ੍ਰੋਗਰਾਮ ਦੇ ਸੰਯੋਜਕ ਸਨ ਨਵੀਨ ਸਿਸੋਦੀਆ, ਕੰਟਰੋਲ ਰੂਮ ਵਿੱਚ ਹਨ ਲਾਲ ਚੰਦ, ਚੇਤਰਾਮ, ਕਪਤਾਨ ਸਿੰਘ, ਓਮ ਪ੍ਰਕਾਸ਼ ਵਰਮਾ, ਮਹਾਵੀਰ ਪ੍ਰਸਾਦ, ਜਗਦੀਸ਼ ਚੰਦਰ, ਅਤੇ ਟਰਾਂਸਮੀਟਰ 'ਤੇ ਹਨ ਕਿਸ਼ੋਰ ਦੀਕਸ਼ਿਤ, ਰਾਕੇਸ਼ ਮੋਇਲ, ਅਤੇ ਕੰਸੋਲ 'ਤੇ ਸਾਡੇ ਸਾਥੀ ਹਨ ਪੁਸ਼ਪੇਂਦਰ ਸਿੰਘ। ਜੋ ਮਿਲਿਆ ਇਹ ਸ਼ੁਕਰ ਕਰਿਆ ਕਰ, ਐਵੇਂ ਨਸੀਬਾਂ

ਨਾ ਕੋਸਿਆ ਕਰ। ਅੱਜ ਕੀ ਹੋਣਾ ਅਤੇ ਕੱਲ ਕੀ ਹੋਣਾ ਦਿਲਾਂ ਬਹੁਤ ਨਾ ਤੂੰ ਸੋਚਿਆ ਕਰ। ਜਿਹੜਾ ਜਾਂਦਾ ਏ ਹੱਸ ਕੇ ਜਾਣ ਦਿਆ ਕਰ, ਨਾ ਹੱਥ ਫੜ ਕਿਸੇ ਨੂੰ ਰੋਕਿਆ ਕਰ। ਜੇ ਦੁੱਖ ਹਾਂ ਤਾਂ ਖੁਸ਼ੀਆਂ ਵੀ ਆਉਣਗੀਆਂ, ਐਵੇਂ ਨਸੀਬਾਂ ਨੂੰ ਨਾ ਕੋਸਿਆ ਕਰ। ਅਤੇ ਅਖੀਰੀ ਦੇ ਵਿੱਚ ਦੋਸਤੋ, ਹੱਸਦੇ ਰਹੋ, ਵੱਸਦੇ ਰਹੋ, ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸੁਣਦੇ ਰਹੋ, ਅਤੇ ਆਪਣੇ ਦੋਸਤ ਜਸਵੀਰ ਸਿੰਘ ਨੂੰ ਦੇ ਦਿਓ ਆਗਿਆ। ਸਤਿ ਸ਼੍ਰੀ ਅਕਾਲ, ਸ਼ੱਬਾ ਖੈਰ।